ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾਲ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲਫੁਰ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਤਿਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗੁਰਮੁਖ ਸੁਖ ਫਲ ਪਿਰਮ ਰਸ ਵਾਸੂ ਨਾ ਲਹੰਦੀ ਲੱਖ ਅਰਗ ਜੀ ਪੁਲੀਲ ਪੁਲ ਫੁਲਵਾੜੀ ਸੰਧੀ ਗੁਰਮੁਖ ਸੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਿਵਾਜੀ ਸਤਿਕਾਰੀ ਸਤਸੰਗੀ ਜਨੋ, ਵਡਭਾਗੀ ਹਾਂ ਜੋ ਸਤਿਗੁਰਾਂ ਨੇ ਮੇਰਾਮਤ ਕਰਦਿਆ ਹੋਇਆ ਆਪਣੇ ਦਰ ਕਰਦੀਆਂ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਆ ਹੈ, ਜਿਸ ਦੀ ਤਹਿਤ ਆਪ ਜੀ ਨੇ ਹਾਜ਼ਰੀਆਂ ਭਰ ਕੇ ਤੁਰਕੀ ਬਾਣੀ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਰਾਗੀ ਸਾਹਿਬਾਨਾਂ ਦੇ ਪਾਸੋਂ ਸਰਵਣ ਕੀਤੇ ਨੇ।

ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਰਮਾਤਮਾ ਦੇ ਨਾਮ ਰਸ ਦੀ ਗੱਲ ਸਾਨੂੰ ਸਮਝਾਉਂਦੇ ਆ। ਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਨਾਜ਼ਲ ਹੋਏ ਗਿਆਨ ਨੂੰ ਇਹਨਾਂ ਪੌੜੀਆਂ ਦੇ ਰਾਹੀਂ ਸਾਂਝਾ ਕੀਤਾ ਹੈ, ਕਿਉਂਕਿ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹੈ ਤੇ ਸਿਧਾਂਤ ਨੂੰ ਕਲੀਅਰ ਕਰਨ ਵਾਸਤੇ ਕਈ ਕਈ ਪੌੜੀਆਂ ਉਚਾਰਨ ਕਰਕੇ ਭਾਈ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਤਕਰੀਬਨ ਚਾਰ ਪੰਜ ਪੌੜੀਆਂ ਦੇ ਦੁਆਰਾ ਲਗਾਤਾਰ ਜਿਹੜੀ ਅਸੀਂ ਵਿਚਾਰ ਕਰਦੇ ਆ ਰਹੇ ਹੈ ਉਹ ਪਰਮਾਤਮਾ ਦੇ ਪ੍ਰੇਮ ਰਸ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। ਕਿਸੇ ਪੌੜੀ ਦੇ ਅੰਦਰ ਪ੍ਰੇਮ ਰਸ ਦੀ ਮਿਠਾਸ ਦਾ ਜ਼ਿਕਰ ਕੀਤਾ ਹੈ, ਕਿਤੇ ਉਹਦੀ ਬੇਅੰਤਤਾ ਦਾ ਜ਼ਿਕਰ ਕੀਤਾ ਹੈ ਅਤੇ ਕਿਤੇ ਇਸ ਨਾਮ ਰਸ ਨੂੰ ਪ੍ਰਾਪਤ ਕਰਨ ਵਾਲੀ ਸ਼ਖਸੀਅਤ ਜੋ ਅਮੋਲਕ ਹੋ ਜਾਂਦੀ ਉਹਦਾ ਜ਼ਿਕਰ ਕੀਤਾ ਹੈ। ਕਿਤੇ ਇਹ ਦੱਸਿਆ ਹੈ ਕਿ ਜਿਨ੍ਹਾਂ ਨੇ ਇਹ ਪ੍ਰੇਮ ਰਸ ਨੂੰ ਅਜੇ ਪ੍ਰਾਪਤ ਨਹੀਂ ਕੀਤਾ ਉਹਨਾਂ ਦਾ ਜੀਵਨ ਕਿਵੇਂ ਦਾ ਅਧੂਰਾ ਰਹਿ ਜਾਂਦਾ। ਇਹ ਸਾਰੀਆਂ ਗੱਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਵਾਰਾਂ ਦੇ ਪੌੜੀਆਂ ਦੇ ਅੰਦਰ ਸਾਂਝੀਆਂ ਕਰਦਿਆਂ ਹੋਈਆਂ ਕੁਝ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਨੇ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਦੋਂ ਰਚਨਾ ਪੜ੍ਹਦੇ ਚਾਹੇ ਪੌੜੀਆਂ ਪੜ੍ਹੀਏ ਵਾਰਾਂ ਦੇ ਰੂਪ ਅੰਦਰ ਚਾਹੇ ਕਵਿਤ ਸਵਈਏ ਪੜ੍ਹੀਏ ਜਦੋਂ ਵੀ ਉਹਨਾਂ ਗੱਲ ਸਮਝਾਉਣੀ ਹੈ ਅਤੇ ਕਾਫੀ ਉਦਾਹਰਨਾਂ ਦੇ ਕੇ ਉਹ ਬੜੀ ਸਪਸ਼ਟਤਾ ਕਰਨ ਵਾਸਤੇ ਉਹ ਸਮਝਾਉਂਦੇ ਨੇ ਉਦਾਹਰਨਾਂ ਦੇ ਕੇ। ਜਿਵੇਂ ਕਿ ਕੱਲ੍ਹ ਆਪਾਂ ਇੱਕ ਉਹਨਾਂ ਦੀ ਕਵਿਤ ਦਾ ਜ਼ਿਕਰ ਕੀਤਾ ਸੀ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਹਿਣੀ ਅਤੇ ਕਹਿਣੀ ਦੋਨਾਂ ਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ, ਭਾਵ ਜੇ ਅਸੀਂ ਜੋ ਕਹਿੰਦੇ ਹਾਂ ਜੋ ਸਾਡੀ ਜ਼ੁਬਾਨ ਤੋਂ ਵਿਚਾਰ ਹੈ ਉਹ ਸਾਡੇ ਜੀਵਨ ਦੇ ਵਿੱਚ ਵੀ ਧਾਰਨ ਹੋਣ ਅਤੇ ਫਿਰ ਉਹ ਜੀਵਨ ਜਿਹੜਾ ਉਹ ਬਣਦਾ ਹੈ। ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਅਸੀਂ ਇਹ ਸ਼ਬਦ ਵਿਚਾਰੇ ਅਸੀਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕਿ ਕਈ ਵਾਰ ਅਸੀਂ ਦੇਖਦੇ ਇਨਸਾਨ ਦੁਨੀਆਂ ਵਿੱਚ ਵਿਚਰਦਿਆਂ ਕਿ ਗੱਲਾਂ ਦੇ ਨਾਲ ਬਹੁਤ ਸਿਆਣੇ ਹੁੰਦੇ, ਗੱਲਾਂ ਜਦੋਂ ਕਰਦੇ ਨਾ ਸਾਡੇ ਨਾਲ ਅਤੇ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਦੁਨੀਆਂ ਦਾ ਸਾਰਾ ਗਿਆਨ ਇਸ ਬੰਦੇ ਦੇ ਜੀਵਨ ਦੇ ਵਿੱਚ ਆ ਗਿਆ, ਇਹਦੇ ਬੋਲਾਂ ਦੇ ਦੁਆਰਾ ਹੀ ਮਹਿਸੂਸ ਹੁੰਦਾ ਹੈ, ਪਰ ਜਦੋਂ ਅੰਦਰ ਝਾਤੀ ਮਾਰਦੇ ਹੈ ਉਹ ਕਮਾਈ ਨਹੀਂ ਹੁੰਦੀ, ਉਹ ਕੇਵਲ ਇੱਕ ਜ਼ੁਬਾਨ ਦਾ ਰਸ ਹੈ, ਲੋਕਾਂ ਦੇ ਵਿੱਚ ਇੱਕ ਗੱਲਾਂ ਦੇ ਰਸ ਦੁਆਰਾ ਉਹ ਇਹ ਕਾਰਜ ਕਰਦੇ ਨੇ, ਉਹਦੇ ਅਨੁਸਾਰ ਉਹ ਜੀਵਨ ਨਹੀਂ ਬਤੀਤ ਕਰਦੇ। ਪਰ ਗੁਰਮਤਿ ਦੇ ਵਿੱਚ ਇਹ ਸਾਨੂੰ ਸਮਝਾਇਆ ਕਿ ਜੇ ਅਸੀਂ ਰੱਬ ਦੀ ਗੱਲ ਕਰਨੀ, ਗੁਰੂ ਦੀ ਗੱਲ ਕਰਨੀ, ਰੱਬ ਦੇ ਪਿਆਰਿਆਂ ਸੇਵਕਾਂ ਦੀ ਗੱਲ ਕਰਨੀ ਤਾਂ ਉਹ ਸਿੱਖਿਆ ਸਾਡੇ ਜੀਵਨ ਵਿੱਚ ਵੀ ਹੋਣੀ ਚਾਹੀਦੀ ਹੈ, ਉਹ ਇਕੱਲੀ ਕਹਿਣ ਮਾਤਰ ਨਹੀਂ ਹੋਣੀ ਚਾਹੀਦੀ। ਜਿਵੇਂ ਕੱਲ੍ਹ ਆਪਾਂ ਵਿਚਾਰਿਆ ਸੀ ਕਿ ਖੰਡ ਖੰਡ ਕਹਿਣ ਦੇ ਨਾਲ ਕਦੀ ਵੀ ਮੂੰਹ ਮਿੱਠਾ ਨਹੀਂ ਹੁੰਦਾ, ਅਤੇ ਅੱਗ ਅੱਗ ਕਹਿਣ ਦੇ ਨਾਲ ਕਦੀ ਵੀ ਸਾਨੂੰ ਅੱਗ ਵਾਲਾ ਨਿੱਘ ਨਹੀਂ ਮਿਲਦਾ, ਸਰਦੀ ਤੋਂ ਰਾਹਤ ਨਹੀਂ ਮਿਲਦੀ। ਇਹ ਉਦਾਹਰਨਾਂ ਜੇ ਕਿਵੇਂ ਦੱਸਿਆ ਸੀ ਨਾ ਭਾਈ ਗੁਰਦਾਸ ਜੀ ਨੇ, ਫਿਰ ਅੱਗੇ ਦੱਸਿਆ ਸੀ ਕਿ ਜੇ ਸਾਨੂੰ ਰੋਗ ਲੱਗਿਆ ਤਾਂ ਡਾਕਟਰ ਡਾਕਟਰ ਵੈਦ ਵੈਦ ਕਹਿਣ ਨਾਲੋਂ ਬਿਮਾਰੀ ਨਹੀਂ ਹਟਣੀ, ਮਾਇਆ ਮਾਇਆ ਕਹਿਣ ਦੇ ਨਾਲ ਅਸੀਂ ਅਮੀਰ ਨਹੀਂ ਹੋ ਜਾਣਾ, ਉਹਦੇ ਲਈ ਸਾਨੂੰ ਮਨੋ ਤਨੋ ਤਿਆਰ ਹੋਣਾ ਪਵੇਗਾ ਧਨ ਨੂੰ ਕਮਾਉਣ ਲਈ, ਚੰਦਨ ਦੀ ਸੁਗੰਧੀ ਚਾਹੀਦੀ ਹੈ ਅਤੇ ਚੰਦਨ ਕੋਲ ਜਾਣਾ ਪਵੇਗਾ ਜਾਂ ਉਹਨੂੰ ਪ੍ਰਾਪਤ ਕਰਨਾ ਪਵੇਗਾ, ਜੇ ਚੰਦਰ ਮਾਂ ਦਾ ਪ੍ਰਕਾਸ਼ ਰੌਸ਼ਨੀ ਲੈਣੀ ਤਾਂ ਸਾਨੂੰ ਉੱਥੇ ਜਾਣਾ ਪਵੇਗਾ ਚਾਨਣੀ ਵਿੱਚ। ਇਸੇ ਤਰ੍ਹਾਂ ਫਿਰ ਆਖਰ ਵਿੱਚ ਜਾ ਕੇ ਸਮਝਾਇਆ ਸੀ, ਕਹਿਣ ਲੱਗੇ ਕਿ ਗਾਏ ਸੋਹਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲੋ ਕਮਾਈਏ। ਜਿੰਨਾ ਚਿਰ ਅਸੀਂ ਉਹ ਗੁਰ ਉਪਦੇਸ਼ ਨੂੰ ਕਮਾਉਂਦੇ ਨਹੀਂ ਹੈ, ਫਿਰ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਲੈਣੀਆਂ, ਬਾਹਰੋਂ ਜਿਹੜੇ ਧਾਰਮਿਕ ਪਹਿਰਾਵੇ ਧਾਰਨ ਕਰ ਲੈਣੇ ਜਾਂ ਕਰਮ ਕਾਂਡ ਕਰ ਲੈਣੇ, ਦੇਸ਼ਾਂ ਦਾ ਤੀਰਥਾਂ ਦਾ ਰਟਨ ਕਰ ਲੈਣਾ, ਪਰ ਜੇ ਅੰਦਰ ਖਾਲੀ ਹੈ, ਅੰਦਰ ਉਹ ਗੱਲ ਨਹੀਂ ਪਹੁੰਚੀ ਤਾਂ ਫਿਰ ਉਹ ਇੱਕ ਕੰਨ ਰਸ ਰਹਿ ਜਾਂਦਾ ਹੈ, ਅਤੇ ਜਿਹਦਾ ਕੰਨ ਰਸ ਹੀ ਰਹਿ ਗਿਆ ਉਹ ਫਿਰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਉਹਦੇ ਵਾਸਤੇ ਜੋ ਬੋਲਣਾ ਹੈ, ਜੋ ਜੀਵਨ ਦੇ ਵਿੱਚ ਗੁਰਿਆਈ ਦੇ ਵਿਚਾਰ ਨੂੰ ਅਪਣਾ

0: ਪਾਉਣਾ ਏ, ਗੁਰੂ ਸਾਹਿਬ ਜੀ ਦੇ ਗਿਆਨ ਨੂੰ ਅਪਣਾਉਣਾ ਏ, ਚੰਗੇ ਨਿਯਮਾਂ ਨੂੰ ਅਪਣਾਉਣਾ ਏ। ਇਕੱਲਾ ਗੱਲਾਂ ਦੇ ਨਾਲ ਨਹੀਂ, ਅੰਦਰ ਵੀ ਉਹਦੇ ਅਨੁਸਾਰ ਬਤੀਤ ਹੋਣਾ ਚਾਹੀਦਾ। ਅਸੀਂ ਕਈ ਵਾਰੀ ਇਹ ਬਚਨ ਪੜ੍ਹਦੇ ਹਾਂ, ਕਈ ਵਿਦਵਾਨਾਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨਾਲ ਇਹ ਸਾਖੀ ਨੂੰ ਜੋੜਿਆ ਏ, ਅਤੇ ਕਈ ਮਹਾਤਮਾ ਬੁੱਧ ਜੀ ਦੇ ਨਾਲ ਵੀ ਕਈ ਲਿਖਾਰੀਆਂ ਨੇ ਇਹ ਲਿਖਿਆ ਏ। ਖੈਰ, ਜਿਹੜਾ ਉਹ ਸਾਖੀ ਦਾ ਜੋ ਉਪਦੇਸ਼ ਹੈ ਉਹ ਆਪ ਜੀ ਨਾਲ ਸਾਂਝਾ ਕਰਦੇ। ਕਹਿਣ ਲੱਗੇ ਕਿ ਇੱਕ ਵਾਰ ਇੱਕ ਮਾਤਾ ਜਿਹੜੀ ਸੀ ਉਹ ਬੱਚੇ ਨੂੰ ਲੈ ਕੇ ਆਈ ਕਿ ਬੱਚਾ ਗੁੜ ਬਹੁਤ ਖਾਂਦਾ ਏ। ਜਿਨ੍ਹਾਂ ਨੇ ਇਤਿਹਾਸਕਾਰਾਂ ਗੁਰੂ ਤੇਗ ਬਹਾਦਰ ਜੀ ਨਾਲ ਜੋੜਿਆ, ਉਹ ਗੁਰੂ ਸਾਹਿਬ ਜੀ ਦੇ ਕੋਲ ਕਹਿੰਦੇ, ਜਿਨ੍ਹਾਂ ਮਹਾਤਮਾ ਬੁੱਧ ਨਾਲ ਜੋੜੀ ਸਾਖੀ ਉਹ ਕਹਿੰਦੇ ਮਹਾਤਮਾ ਬੁੱਧ ਜੀ ਦੇ ਕੋਲ ਲੈ ਕੇ। ਖੈਰ, ਗੁਰੂ ਸਾਹਿਬ ਜੀ ਦੇ ਜੇ ਸਾਖੀ ਆਪਾਂ ਸਾਂਝੀ ਕਰੀਏ, ਅਤੇ ਉਸ ਵੇਲੇ ਕਿਹਾ ਸੀ ਇਹ ਗੁੜ ਬਹੁਤ ਖਾਂਦਾ ਏ, ਅਤੇ ਕਹਿ ਦਿੱਤਾ ਕਿ ਇਹਨੂੰ ਇਹ ਆਦਤ ਜਿਹੜੀ ਹਟਾਈ ਜਾਵੇ, ਨਿਯਮ ਦੇ ਵਿੱਚ ਖਾਧਾ ਜਾਵੇ, ਲੋੜ ਦੇ ਨਾਲੋਂ ਵੱਧ ਖਾਂਦਾ, ਕਿਉਂਕਿ ਲੋੜ ਤੋਂ ਵੱਧ ਭੋਜਨ ਅਸੀਂ ਕੋਈ ਵੀ ਛੱਕ ਲਈਏ ਉਹ ਸਾਡੇ ਸਰੀਰ ਨੂੰ ਤਾਕਤ ਦੇਣ ਦੀ ਬਜਾਏ ਬਿਮਾਰ ਕਰ ਦਿੰਦਾ ਹੈ। ਭਾਵੇਂ ਕਿੰਨੀ ਵੀ ਕੋਈ ਨਿਆਮਤ ਹੈ ਕਿ ਉਹ ਸਾਡੇ ਵਾਸਤੇ ਕਿੰਨਾ ਚੰਗਾ ਹੈ, ਪਰ ਲੋੜ ਤੋਂ ਵੱਧ ਖਾ ਲਵਾਂਗੇ ਤਾਂ ਉਹ ਵੀ ਸਾਡੇ ਸਰੀਰ ਨੂੰ ਬਿਮਾਰ ਕਰੇਗਾ। ਕਿਉਂਕਿ ਨਿਯਮ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਇਆ ਆਸਾ ਜੀ ਦੀ ਵਾਰ ਵਿੱਚ ਵੀ, ਕਿ ਜੋ ਨਿਯਮ ਵਿੱਚ ਰਹਿੰਦਾ ਹੈ ਉਹ ਸੰਸਾਰ ਵਿੱਚ ਵਿਕਾਸ ਕਰਦਾ, ਉਹ ਕਦੀ ਵੀ ਨਾਸ਼ ਨਹੀਂ ਕਰਦਾ, ਨਾ ਉਹਦਾ ਨਾਸ਼ ਹੁੰਦਾ ਹੈ। ਜਦੋਂ ਅਸੀਂ ਆਸਾ ਜੀ ਦੀ ਵਾਰ ਵਿੱਚ ਬਚਨ ਪੜ੍ਹਦੇ ਹਾਂ ਕਿ ਭੈ ਵਿੱਚ ਚੱਲੇ ਲੱਖ ਦਰੀਆ, ਉਹਦੇ ਅੰਦਰ ਕਿੰਨੀਆਂ ਉਦਾਹਰਨਾਂ ਦਿੱਤੀਆਂ, ਹਵਾ ਦੀ, ਅਗਨ ਦੀ, ਚੰਦ ਦੀ, ਸੂਰਜ ਦੀ, ਪਾਣੀ ਦੀ, ਕਿੰਨੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਜਿਹੜਾ ਵੀ ਕੋਈ ਨਿਯਮ ਦੇ ਵਿੱਚ ਵਗਦਾ ਹੈ ਉਹ ਸਾਡੇ ਜੀਵਨ ਲਈ ਜੀਵਨਦਾਨ ਹੁੰਦਾ ਹੈ। ਪਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਾਣੀ ਨਿਯਮ ਦੇ ਵਿੱਚ ਰਹਿੰਦਾ ਹੈ ਅਤੇ ਸਾਡੇ ਵਾਸਤੇ ਜੀਵਨ ਹੈ। ਪਰ ਜਦੋਂ ਉਹੀ ਨਿਯਮ ਤੋਂ ਬਾਹਰਾ ਹੋ ਜਾਵੇ, ਫਲੱਡ ਦਾ ਰੂਪ ਬਣ ਜਾਵੇ, ਹੜ੍ਹਾਂ ਦਾ ਰੂਪ ਬਣ ਜਾਵੇ, ਤਾਂ ਸਾਡੇ ਲਈ ਵਿਨਾਸ਼ ਹੋ ਜਾਂਦਾ ਹੈ, ਉਹ ਵਿਨਾਸ਼ਕਾਰੀ ਸਾਬਤ ਹੁੰਦਾ ਹੈ ਸਾਡੇ ਵਾਸਤੇ। ਅੱਗ ਵੀ ਲੋੜ ਅਨੁਸਾਰ ਜਿਹੜੀ ਹੈ ਉਹ ਸਾਡੀ ਸਰਦੀ ਨੂੰ ਦੂਰ ਕਰਦੀ, ਸਾਡੀ ਭੁੱਖ ਨੂੰ ਦੂਰ ਕਰਦੀ ਹੈ, ਪਰ ਉਹ ਵੀ ਲੋੜ ਤੋਂ ਵੱਧ ਆ ਗਈ ਅਤੇ ਉਹ ਵੀ ਸਾਡੇ ਲਈ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਉੱਥੇ ਦੱਸਿਆ ਹੈ ਕਿ ਕਿਹਾ ਹੈ ਕਿ ਇਹ ਗੁੜ ਬਹੁਤ ਖਾਂਦਾ ਹੈ, ਅਤੇ ਕਹਿ ਦਿੱਤਾ ਕਿ ਇਹਨੂੰ ਪਰਸੋਂ ਨੂੰ ਲੈ ਕੇ ਆਇਓ। ਫਿਰ ਜਦੋਂ ਪਰਸੋਂ ਨੂੰ ਦੁਬਾਰਾ ਖੜਿਆ ਅਤੇ ਕਹਿ ਦਿੱਤਾ ਕਿ ਹੁਣ ਇਹਨੂੰ ਦੱਸੋ, ਇਹਨੂੰ ਸਮਝਾਓ ਕਿ ਗੁੜ ਨਾ ਖਾਵੇ। ਕਹਿੰਦੇ ਗੁੜ ਨਹੀਂ ਖਾਣਾ ਚਾਹੀਦਾ, ਅਤੇ ਮਾਤਾ ਨੇ ਕਹਿ ਦਿੱਤਾ ਕਿ ਜੇ ਇਹੀ ਗੱਲ ਕਹਿਣੀ ਸੀ ਤਾਂ ਪਰਸੋਂ ਕਹਿ ਦਿੰਦੇ ਹੋ, ਅੱਜ ਵੀ ਇਹੀ ਗੱਲ ਕਹੀ ਹੈ ਕਿ ਗੁੜ ਖਾਣਾ ਚੰਗਾ ਨਹੀਂ, ਗੁੜ ਨਾ ਖਾਇਆ ਕਰੋ, ਅਤੇ ਇਹੀ ਗੱਲ ਪਰਸੋਂ ਕਹਿ ਦਿੰਦੇ। ਅਤੇ ਅੱਗੋਂ ਜਵਾਬ ਇਹ ਸੀ ਕਿ ਉਸ ਦਿਨ ਅਸੀਂ ਆਪ ਖਾਂਦੇ ਸੀ ਲੋੜ ਤੋਂ ਵੱਧ, ਅਤੇ ਇਸ ਕਰਕੇ ਅਸੀਂ ਵੀ ਇਹ ਅੱਜ ਇਹਨੂੰ ਸਮਝਾਇਆ ਕਿ ਲੋੜ ਤੋਂ ਵੱਧ ਨਾ ਖਾਇਆ ਕਰੋ, ਜਿੰਨੀ ਲੋੜ ਹੈ ਉੰਨੀ ਖਾਇਆ ਕਰੋ, ਕਿਉਂਕਿ ਜਿੰਨਾ ਚਿਰ ਅਸੀਂ ਉਸ ਗੱਲ 'ਤੇ ਪਹਿਰਾ ਨਹੀਂ ਦਿੰਦੇ ਉਨਾ ਚਿਰ ਅਸੀਂ ਦੂਜੇ ਨੂੰ ਵੀ ਕਹਿਣ ਦੇ ਹੱਕਦਾਰ ਨਹੀਂ ਹੁੰਦੇ। ਇਹ ਸਾਨੂੰ ਮਹਾਂਪੁਰਖਾਂ ਦੀ ਦੁਨੀਆਂ ਦੇ ਵਿੱਚੋਂ ਇਹ ਜ਼ਿਕਰ ਮਿਲਦਾ ਹੈ। ਜੋ ਕੁਝ ਵੀ ਅਸੀਂ ਜੇ ਬਾਣੀ ਪੜ੍ਹਨ ਦੀ ਤਾਗੀਦ ਕਰਨੀ, ਉਪਦੇਸ਼ ਕਰਨਾ ਹੈ, ਸਤਿਗੁਰਾਂ ਦੇ ਦਰ ਦਾ ਸਾਂਝਾ ਕਰਨਾ ਹੈ, ਬਾਣੀ ਪੜ੍ਹਨੀ, ਸੇਵਾ ਕਰਨੀ ਜਾਂ ਹੋਰ ਜਿੰਨੇ ਵੀ ਨਿਯਮ ਨੇ, ਜੇ ਅਸੀਂ ਆਪ ਨਹੀਂ ਕਰਦੇ ਤਾਂ ਫਿਰ ਸਾਨੂੰ ਹੱਕ ਨਹੀਂ ਹੈ ਕਿ ਦੂਜੇ ਨੂੰ ਅਸੀਂ ਥੋਪੀ ਜਾਈਏ, ਪਹਿਲਾਂ ਉਸ ਕਰਮ ਦੇ ਉੱਪਰ ਆਪ ਵੀ ਚੱਲੀਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਕਰਕੇ ਸਾਨੂੰ ਸਮਝਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਵੀ ਸਮਝਾਉਂਦੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਮਨ ਜੀਤੈ ਜਗ ਜੀਤ, ਉੱਥੇ ਬਾਬਾ ਫਰੀਦ ਜੀ ਵੀ ਇਹੀ ਗੱਲ ਸਮਝਾਉਂਦੇ, ਆਪ ਸਵਾਰੇ ਮੈਂ ਮਿਲੈ। ਪਹਿਲਾਂ ਆਪਣਾ ਆਪ ਸਵਾਰਨਾ ਪਵੇਗਾ। ਆਪਨ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਸਭ ਤੋਂ ਪਹਿਲਾਂ ਦੂਜੇ 'ਤੇ ਉਂਗਲ ਉਠਾਉਣ ਦੇ ਵਾਸਤੇ, ਦੂਜੇ ਨੂੰ ਉਪਦੇਸ਼ ਦੇ ਵਾਸਤੇ ਪਹਿਲਾਂ ਉਹ ਉਪਦੇਸ਼ ਨੂੰ ਆਪ ਜੀਵਨ ਵਿੱਚ ਧਾਰਨ ਕਰੀਏ। ਇਹ ਸਾਨੂੰ ਗੁਰੂ ਸਾਹਿਬਾਨ, ਗੁਰੂ ਦੇ ਪਿਆਰੇ ਸੇਵਕ ਗੁਰਮੁਖ ਜਾਨਾਂ ਨੇ ਇਹ ਸਮਝਾਇਆ। ਸੋ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਵੀ, ਆਪਾਂ ਕੱਲ੍ਹ ਇਹ ਪੌੜੀ ਵਿਚਾਰੀ ਸੀ, ਉਹਨਾਂ ਨੇ ਦੱਸਿਆ ਕਿ ਆਪ ਵੀ ਵਿਚਾਰੋ, ਅਤੇ ਜਿਹੜਾ ਵਿਚਾਰਦਾ ਏ ਉਹ ਫਿਰ ਇਹ ਰਸ ਦੇ ਨਾਲ ਇੰਨਾ ਜੁੜ ਜਾਂਦਾ ਏ ਕਿ ਉਹ ਦੁਨੀਆਂ ਦੇ ਵਿੱਚ ਇਸ ਰਸ ਨੂੰ, ਨਾਮ ਰਸ ਨੂੰ, ਪ੍ਰੇਮ ਰਸ ਨੂੰ ਮਹਿਸੂਸ ਤਾਂ ਕਰੇਗਾ ਪਰ ਬਿਆਨ ਨਹੀਂ ਕਰ ਸਕਦਾ ਉਹਨੂੰ। ਅਤੇ ਜਿਹੜਾ ਕੋਈ ਕਰਦਾ ਪਿਆ ਏ ਕਿ ਪਰਮਾਤਮਾ ਦਾ ਰਸ ਏਡਾ ਵੱਡਾ ਹੁੰਦਾ ਏ, ਏਡੀ ਇਹਦੀ ਤਾਕਤ ਹੈ, ਅਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਕਿ ਉਹ ਫਿਰ ਇਹਦਾ ਮਤਲਬ ਅਜੇ ਉਹ ਰਸ ਉਹਦੇ ਅੰਦਰ ਨਹੀਂ ਗਿਆ, ਉਹ ਸ਼ਬਦਾਂ ਦੇ ਵਿੱਚ ਹੀ ਹੈ, ਉਹਦੇ ਉਹ ਹਿਰਦੇ ਦੇ ਵਿੱਚੋਂ ਨਹੀਂ। ਕਿਉਂਕਿ ਜਿਨ੍ਹਾਂ ਨੇ ਵੀ ਹਿਰਦੇ ਦੇ ਵਿੱਚ ਉਸ ਨਾਮ ਰਸ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੀ ਜ਼ੁਬਾਨ ਜਿਹੜੀ ਹੈ ਉਹਨਾਂ ਸ਼ਬਦਾਂ ਦੇ ਰਹਿਤ ਹੋ ਜਾਂਦੀ, ਜਿਹੜੇ ਸ਼ਬਦ ਪਰਮਾਤਮਾ ਦੇ ਦਰ ਨੂੰ ਬਿਆਨ ਕਰਦੇ ਨੇ ਆਮ ਇਨਸਾਨ। ਉਹ ਕਹਿੰਦੇ ਨਹੀਂ, ਜਿਵੇਂ ਇਹ ਲੋਕ ਬਿਆਨ ਕਰਦੇ ਇਸ ਤਰ੍ਹਾਂ ਦੇ ਸ਼ਬਦ ਮੇਰੇ ਕੋਲ ਨਹੀਂ ਹੈ, ਕਿਉਂਕਿ ਉਹ ਸ਼ਬਦ ਹੈ ਹੀ ਨਹੀਂ ਦੁਨੀਆ ਵਿੱਚ ਜਿਨ੍ਹਾਂ ਸ਼ਬਦਾਂ ਦੇ ਨਾਲ, ਜਿਨ੍ਹਾਂ ਅਲਫਾਜ਼ਾਂ ਦੇ ਨਾਲ, ਜਿਸ ਪੈਮਾਨੇ ਦੇ ਨਾਲ ਪਰਮਾਤਮਾ ਦੀ ਬਰਕਤ ਨੂੰ ਤੋਲਿਆ ਜਾ ਸਕੇ, ਦੱਸਿਆ ਜਾ ਸਕੇ, ਉਹਨੂੰ ਕੇਵਲ ਮਾਣਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਸੋ ਇਸੇ ਤਰ੍ਹਾਂ ਹੀ ਅੱਜ ਵੀ ਭਾਈ ਗੁਰਦਾਸ ਜੀ ਪਰਮਾਤਮਾ ਦੇ ਪ੍ਰੇਮ ਰਸ ਦੀ ਗੱਲ ਸਮਝਾਉਂਦੇ ਆ, ਕੁਝ ਨਾਮ ਜਿਹੜੇ ਅੱਜ ਵੀ ਉਦਾਹਰਨਾਂ ਦੇ ਕੇ ਦੱਸਿਆ, ਸੁਗੰਧੀਆਂ ਵਾਲੀਆਂ ਉਦਾਹਰਨ, ਕਿ ਪਰਮਾਤਮਾ ਦਾ ਨਾਮ ਕਿੰਨੀ ਖੁਸ਼ਬੂ ਵਾਲਾ ਏ, ਕਿੰਨੀ ਸੁਗੰਧਤਾ ਵਾਲਾ ਏ, ਕਿੰਨੇ ਰਸ ਵਾਲਾ ਏ, ਕਿ ਦੁਨੀਆਂ ਦੀਆਂ ਜਿੰਨੀਆਂ ਨਿਆਮਤਾਂ ਅਸੀਂ ਸੁਗੰਧੀ ਵਾਲੀਆਂ ਮੰਨੀਆਂ ਨਾ, ਉਹਨਾਂ ਸਾਰੀਆਂ ਦੀ ਗੱਲ ਭਾਈ ਗੁਰਦਾਸ ਜੀ ਨੇ ਅੱਜ ਕਰਦਿਆਂ ਹੋਇਆਂ ਆਖਰ ਵਿੱਚ ਦੱਸਿਆ ਏ ਕਿ ਇਹਨਾਂ ਸਾਰੀਆਂ ਸੁਗੰਧੀਆਂ ਤੋਂ ਉੱਪਰ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਹੈ। ਕਿਉਂਕਿ ਇਸ ਕਰਕੇ ਇਹ ਸੁਗੰਧੀ ਉੱਪਰ ਹੈ ਕਿਉਂਕਿ ਨਾਮ ਰਸ ਦੇ ਵਿੱਚ ਸੰਸਾਰ ਦੀਆਂ ਵਾਸ਼ਨਾਵਾਂ ਖਤਮ ਹੁੰਦੀਆਂ ਨੇ, ਅਤੇ ਦੁਨੀਆਂ ਦੀਆਂ ਸੁਗੰਧੀਆਂ ਜਦੋਂ ਲਾਉਂਦੇ ਆਪਾਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤ ਸਾਰਿਆਂ ਦੇ ਵਿੱਚ ਜਦੋਂ ਇਹ ਅਸੀਂ ਦੁਨੀਆਂ ਦੀਆਂ ਸੁਗੰਧੀਆਂ ਲਾਉਣੇ ਅਤੇ ਵਾਸ਼ਨਾ ਪੈਦਾ ਕਰਦੀਆਂ ਨੇ। ਇਸੇ ਕਰਕੇ ਰੱਬ ਦੇ ਪਿਆਰੇ ਇਹ ਬਾਹਰਲੀਆਂ ਸੁਗੰਧੀਆਂ ਤੋਂ ਰਹਿਤ ਰਹਿ ਕੇ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ। ਆਓ ਜਿਵੇਂ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ, ਵਿਚਾਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰ ਦੇ ਅਲਫਾਜ਼ ਨੇ, ਲੱਖ ਲੱਖ ਬਾਵਨ ਚੰਦਣਾ ਲੱਖ ਅਗਰ ਮਿਲਣ ਦੇ, ਇੱਥੇ ਬਾਵਨ ਚੰਦਨ ਦੀ ਗੱਲ ਕੀਤੀ, ਅਗਰ ਦੀ ਗੱਲ ਕੀਤੀ, ਉਦੋਂ ਜਿਹਨੂੰ ਊਦ ਵੀ ਆਪਾਂ ਕਹਿੰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਕਿ ਚੰਦਨ ਦੀ ਖੁਸ਼ਬੂ ਬਹੁਤ ਹੈ। ਜੇ ਕਪੂਰ ਦੀ ਗੱਲ ਕਰੀਏ, ਅਗਰ ਦੀ ਗੱਲ ਕਰੀਏ, ਇਹ ਵੀ ਸਾਰੇ ਖੁਸ਼ਬੂ ਵਾਲੇ ਸੁਗੰਧੀ ਵਾਲੇ ਪਦਾਰਥ ਨੇ। ਹੁਣ ਜਦੋਂ ਬਾਵਨ ਚੰਦਨ ਦੀ ਗੱਲ ਆਉਂਦੀ ਹੈ ਤੇ ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਚੰਦਨ ਦੀ ਖੁਸ਼ਬੂ ਇੰਨੀ ਹੈ ਕਿ ਭਾਵੇਂ ਇਹ ਛੋਟਾ ਜਿਹਾ ਬੂਟਾ ਹੁੰਦਾ ਹੈ, ਬਹੁਤ ਵੱਡਾ ਨਹੀਂ ਹੁੰਦਾ, ਪਰ ਇਹਦੇ ਆਲੇ ਦੁਆਲੇ ਵੱਡੇ ਵੱਡੇ ਦਰਖਤ ਵੀ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਵੀ ਚੰਦਨ ਦੀ ਖੁਸ਼ਬੂ ਆ ਜਾਂਦੀ, ਭਾਵੇਂ ਕੋਈ ਉਹ ਦੂਜਾ ਫਲਦਾਰ ਕੋਈ ਦਰਖਤ ਹੈ, ਚਾਹੇ ਕੋਈ ਅੰਬ ਦਾ ਦਰਖਤ ਹੈ, ਜਾਮਨ ਦਾ ਦਰਖਤ ਹੈ, ਅਮਰੂਦ ਹੈ, ਢਾਕ ਪਲਾਸ ਹੈ, ਇੱਥੋਂ ਤੱਕ ਸ਼ਿਸ਼ਰੇ ਆਦਿਕ ਢਾਕ ਪਲਾਸ ਦਾ ਵੀ ਜ਼ਿਕਰ ਕੀਤਾ ਹੈ ਕਿ ਜਿੰਨੇ ਵੀ ਲਾਗੇ ਘਾਹ ਫੂਸ ਜਾਂ ਵੱਡੇ ਛੋਟੇ ਦਰਖਤ ਨੇ ਸਾਰੇ ਚੰਦਨ ਦੀ ਖੁਸ਼ਬੂ ਵਾਲੇ ਹੋ ਜਾਂਦੇ, ਜਿਹੜੇ ਚੰਦਨ ਦੇ ਲਾਗੇ ਲਾਗੇ ਰਹਿੰਦੇ ਨੇ, ਆਲੇ ਦੁਆਲੇ ਰਹਿੰਦੇ ਨੇ। ਇੰਨੀ ਖੁਸ਼ਬੂ ਹੈ, ਇੰਨੀ ਤਾਕਤ ਹੈ ਚੰਦਨ ਦੇ ਅੰਦਰ। ਤਾਂ ਹੀ ਦੁਨੀਆਂ ਦੇ ਵਿਦਵਾਨਾਂ ਨੇ ਜਦੋਂ ਗੁਰੂ ਦੇ ਗੁਣਾਂ ਦੀ ਗੱਲ ਕੀਤੀ ਤਾਂ ਚੰਦਨ ਗੁਰੂ ਵੀ ਕੁਝ ਵਿਦਵਾਨਾਂ ਨੇ ਲਿਖਿਆ ਕਿ ਗੁਰੂ ਦੇ ਚਾਰ ਰੂਪ ਹੁੰਦੇ ਨੇ, ਇੱਕ ਹੁੰਦਾ ਹੈ ਚੰਦਨ ਗੁਰੂ, ਇੱਕ ਭ੍ਰਿੰਗੀ ਗੁਰੂ, ਇੱਕ ਪਾਰਸ ਗੁਰੂ, ਇੱਕ ਦੀਪਕ ਗੁਰੂ। ਸੁਗੰਧਤ ਵਾਲੇ ਚੰਦਨ ਦਾ ਜ਼ਿਕਰ ਕੀਤੇ ਕਰਦਿਆਂ ਭਗਤ ਕਬੀਰ ਜੀ ਵੀ ਦੱਸਦੇ ਨੇ, ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇੰਨੀ ਜ਼ਿਆਦਾ ਸੁਗੰਧੀ, ਆਮ ਫੁੱਲਾਂ ਦੀ ਤਾਂ ਅਸੀਂ ਦੇਖਦੇ ਹਾਂ ਕਿ ਉਸ ਫੁੱਲ ਦੇ ਵਿੱਚ ਉਹ ਸੁਗੰਧੀ ਹੁੰਦੀ ਹੈ, ਕਈ ਵਾਰ ਉਹਨਾਂ ਡਾਣੀਆਂ ਦੇ ਜਿਨ੍ਹਾਂ ਦੇ ਨਾਲ ਫੁੱਲ ਲੱਗਾ ਹੁੰਦਾ ਉਹਨਾਂ ਡਾਣੀਆਂ ਦੇ ਨਾਲ ਵੀ ਉਹਦੀ ਸੁਗੰਧੀ ਨਹੀਂ ਹੁੰਦੀ, ਉਹ ਫੁੱਲ ਵਿੱਚ ਹੀ ਇਕੱਲੀ ਹੁੰਦੀ ਹੈ। ਕਈ ਵਾਰ ਅਸੀਂ ਦੇਖਦੇ ਹੋ ਬੂਟਿਆਂ ਵਿੱਚ ਵੀ ਸੁਗੰਧੀ ਨਹੀਂ, ਪਰ ਚੰਦਨ ਦੇ ਵਿੱਚ ਇੰਨੀ ਸੁਗੰਧੀ ਹੈ ਕਿ ਲਾਗੇ ਬੰਨੇ ਦੇ ਜਿੰਨੇ ਬੂਟੇ ਨੇ, ਚਾਹੇ ਉਹ ਢਾਕ ਪਲਾਸ ਹੈ, ਸ਼ਿਸ਼ਰਾ ਹੈ, ਹੋਰ ਦਰਖਤ ਹੈ, ਉਹਨਾਂ ਸਾਰਿਆਂ 'ਚੋਂ ਸੁਗੰਧੀ ਭਰ ਦਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦੀ ਗੱਲ ਕੀਤੀ ਹੈ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਵੀ ਚੰਦਨ ਦੇ ਵਾਂਗ ਖੁਸ਼ਬੂ ਭਰਦੇ ਨੇ। ਫਿਰ ਇੱਕ ਗੱਲ ਭਗਤ ਕਬੀਰ ਜੀ ਨੇ ਕਹੀ ਕਿ ਚੰਦਨ ਦੀ ਖੁਸ਼ਬੂ ਭਾਵੇਂ ਬਹੁਤ ਜ਼ਿਆਦਾ ਹੈ, ਉਹ ਬਹੁਤ ਸਾਰੇ ਦਰਖਤਾਂ ਨੂੰ ਆਪਣੇ ਵਰਗੀ ਸੁਗੰਧੀ ਦੇ ਲੈਂਦਾ, ਪਰ ਵਾਂਸ ਦੇ ਦਰਖਤ ਨੂੰ ਉਹ ਸੁਗੰਧੀ ਨਹੀਂ ਦਿੰਦਾ। ਕਿਉਂਕਿ ਬਾਸ ਸੁਗੰਧ ਨਾ ਹੋਏ, ਭਾਵੇਂ ਉਹ ਚੰਦਨ ਕਹਿ ਨਿਕਟਾ ਬਸਾ, ਬਾਸ ਸੁਗੰਧ ਨਾ ਹੋਏ, ਉਹ ਭਾਵੇਂ ਚੰਦਨ ਦੇ ਵੀ ਨੇੜੇ ਰਹਿੰਦਾ ਹੈ ਪਰ ਫਿਰ ਵੀ ਉਹ ਬਾਂਸ ਦੇ ਜਿਹੜਾ ਉਹਦੀ ਸੁਗੰਧੀ ਨਹੀਂ ਲੈ ਪਾਉਂਦਾ, ਬਾਕੀ ਸਾਰੇ ਉਹ ਸੁਗੰਧੀ ਵਾਲੇ ਹੋ ਜਾਂਦੇ ਨੇ। ਪਰ ਰੱਬ ਦੇ ਪਿਆਰੇ ਦੀ ਗੱਲ ਕਰਦੇ ਹਾਂ, ਦੱਸਿਆ ਹੈ, ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਹੈ ਉੱਥੇ ਬਾਂਸ ਵਰਗੇ ਦਰਖਤਾਂ ਦੀ ਵੀ ਜਿਹੜੀ ਉਹ ਸੁਗੰਧੀ ਉਹਨਾਂ ਦੇ ਵਿੱਚ ਭਰ ਦਿੰਦੇ ਨੇ। ਗੁਰੂ ਦੇ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਹੋਵੇ ਚਾਹੇ ਗੁਰੂ ਦੀ ਸੰਗਤ ਹੋਵੇ, ਜਿਹੜਾ ਵੀ ਉੱਥੇ ਜਾਵੇਗਾ ਬਾਂਸ ਵਰਗਾ ਦਰਖਤ ਵਰਗਾ ਜੀਵਨ ਲੈ ਕੇ ਵੀ ਜਾਵੇਗਾ, ਵੇ ਵਿਚਾਰੀ ਨਸ਼ਈ ਚੋਰ ਡਾਕੂ ਕਿਸੇ ਵੀ ਅਵਗਣਾਂ ਦਾ ਭਰਿਆ ਹੋਵੇ, ਜੇਕਰ ਉਹ ਗੁਰੂ ਚੰਦਨ ਦਾ ਸਹਾਰਾ ਲੈ ਲਵੇ ਤਾਂ ਗੁਰੂ ਚੰਦਨ ਉਹਦੇ ਅੰਦਰ ਵੀ ਉਹ ਖੁਸ਼ਬੂ ਭਰ ਦਿੰਦਾ ਹੈ। ਗੁਰੂ ਪਾਰਸ ਵਰਗਾ ਹੈ, ਗੁਰੂ ਚੰਦਨ ਵਰਗਾ ਹੈ। ਜਿਵੇਂ ਪਾਰਸ ਵੀ ਭਾਵੇਂ ਦੁਨੀਆ ਵਾਲਾ ਪਾਰਸ ਜਿਹੜਾ ਹੈ ਨਾ, ਉਹ ਅੱਠ ਧਾਤਾਂ ਨੂੰ ਹੀ ਕੇਵਲ ਜਿਹੜਾ ਹੈ ਸੋਨਾ ਬਣਾਉਂਦਾ ਹੈ, ਮਨੂਰ ਹੋਏ ਲੋਹੇ ਨੂੰ ਉਹ ਸੋਨਾ ਨਹੀਂ ਬਣਾ ਸਕਦਾ। ਪਰ ਗੁਰੂ ਪਾਰਸ ਉੱਥੇ ਵੀ ਜਦੋਂ ਗੱਲ ਚੱਲਦੀ ਹੈ ਕਿ ਪਾਰਸ ਗੁਰੂ ਦੇ ਵਿੱਚ ਵੀ ਪਾਰਸ ਨਾਲੋਂ ਵੱਡੀ ਜਿਹੜੀ ਉਹਨਾਂ ਦੇ ਅੰਦਰ ਉਪਮਾਏ ਗੁਣ ਹੈ ਕਿ ਗੁਰੂ ਸਾਹਿਬ ਜੀ ਉਹ ਸਾਰੀਆਂ ਹੀ ਧਾਤਾਂ ਵਰਗੇ ਲੋਕ ਭਾਵ ਕੇ ਪਾਰਸ ਤੇ ਕੱਲਾ ਅੱਠਾਂ ਧਾਤਾਂ ਨੂੰ ਕਰਦਾ ਹੈ ਨਾ ਆਪਣੇ ਵਰਗਾ ਸੋਨਾ ਬਣਾਉਂਦਾ ਹੈ, ਪਰ ਗੁਰੂ ਪਾਰਸ ਉਹਨਾਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਭਾਵੇਂ ਉਹ ਦੁਨੀਆਂ ਦੇ ਵਿੱਚ ਕਿੰਨੇ ਵੀ ਐਬਾਂ ਵਾਲੇ ਲੋਕ ਹੋਣ, ਮਨੂਰ ਕੰਚਨ ਵਰਗੇ ਕਿਉਂ ਨਾ ਹੋਣ। ਭੱਟ ਸਾਹਿਬਾਨ ਦੇ ਅਸੀਂ ਬਚਨ ਪੜ੍ਹਦੇ ਹਾਂ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਭੱਟ ਸਾਹਿਬਾਨ ਦੇ ਜ਼ਿਕਰ ਹੈ ਕਿ ਕੱਚ ਤੋਂ ਸੋਨਾ ਬਣਾ ਦਿੰਦੇ ਨੇ ਗੁਰੂ ਜੀ, ਅਤੇ ਫਿਰ ਬਣਾਉਂਦੇ ਕਿਵੇਂ ਹੈ, ਕਿਉਂਕਿ ਉਹਨਾਂ ਦੇ ਅੰਦਰ ਵੀ ਉਹ ਪਰਮਾਤਮਾ ਦਾ ਪ੍ਰੇਮ ਰਸ ਹੈ। ਉਸ ਪ੍ਰੇਮ ਰਸ ਦੇ ਨਾਲ ਜਦੋਂ ਦੂਜੇ ਨੂੰ ਜੋੜਦੇ ਨੇ, ਜਿਵੇਂ ਪਾਰਸ ਲੋਹੇ ਨੂੰ ਚਾਂਦੀ ਨੂੰ ਦੂਜਿਆਂ ਨੂੰ ਛੂੰਹਦਾ ਹੈ ਤਾਂ ਸੋਨਾ ਬਣਾਉਂਦਾ ਹੈ, ਇੱਦਾਂ ਜਿਹੜਾ ਗੁਰੂ ਦੇ ਅੰਗ ਦੇ ਨਾਲ ਲੱਗ ਜਾਂਦਾ ਹੈ, ਗੁਰੂ ਵਾਲਾ ਬਣ ਜਾਂਦਾ ਹੈ, ਗੁਰੂ ਸਾਹਿਬ ਜੀ ਉਹਦੇ ਜੀਵਨ ਨੂੰ ਸੋਨੇ ਵਰਗਾ ਵੀ ਬਣਾ ਦਿੰਦੇ ਨੇ ਅਤੇ ਉਹਦੇ ਅੰਦਰ ਚੰਦਨ ਵਰਗੀ ਖੁਸ਼ਬੂ ਵਾਲੇ ਗੁਣ ਵੀ ਪਾ ਦਿੰਦੇ ਨੇ। ਉਹਦੇ ਅੰਦਰੋਂ ਬਰਿਆਈਆਂ ਦੀ ਬਦਬੂ ਖਤਮ ਹੋ ਜਾਂਦੀ। ਜਿਵੇਂ ਕੋਈ ਦਰਖਤ ਹੈ, ਉਹਦੇ ਅੰਦਰ ਜੇ ਕੋਈ ਬਦਬੂਦਾਰ ਵੀ ਹੈ ਪਰ ਜੇ ਉਹ ਚੰਦਨ ਦੀ ਸੁਗੰਧੀ ਵਾਲੀ ਸੰਗਤ ਮਾਣ ਲੈਂਦਾ ਤਾਂ ਉਹਦੀ ਆਪਣੀ ਬਦਬੂ ਖਤਮ ਹੋ ਜਾਂਦੀ, ਚੰਦਨ ਵਰਗੀ ਸੁਗੰਧੀ ਉਹਦੇ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਚੰਦਨ ਦੇ ਕੋਲ ਵੀ ਜੇ ਕੋਈ ਆਉਂਦਾ ਹੈ, ਉਹਦੀ ਵਿਕਾਰਾਂ ਦੀ ਬਦਬੂ ਬਰਿਆਈਆਂ ਦੀ ਬਦਬੂ ਖਤਮ ਹੋ ਜਾਂਦੀ ਹੈ ਅਤੇ ਗੁਣਾਂ ਵਾਲੀ ਸੁਗੰਧੀ ਉਹਦੇ ਅੰਦਰੋਂ ਆਉਣ ਲੱਗ ਪੈਂਦੀ ਹੈ। ਇਸ ਕਰਕੇ ਸਾਨੂੰ ਭਗਤ ਕਬੀਰ ਜੀ ਨੇ ਜਿੱਥੇ ਉਹ ਚੰਦਨ ਦੀ ਗੱਲ ਦੱਸੀ ਨਾ ਕਿ ਬਹੁਤ ਤਾਕਤ ਹੈ ਉਸ ਚੰਦਨ ਦੇ ਵਿੱਚ ਵੀ, ਵੀ ਜਿਹੜੇ ਉਹਦੇ ਲਾਗੇ ਲਾਗੇ ਢਾਕ ਪਲਾਸ ਹੈ ਉਹਨਾਂ ਵਿੱਚ ਵੀ ਉਹ ਸੁਗੰਧੀ ਪੈਦਾ ਕਰ ਦਿੰਦੇ ਨੇ। ਫਿਰ ਦੂਜੀ ਗੱਲ ਜਿਹੜੀ ਅਸੀਂ ਪੜ੍ਹਦੇ ਹਾਂ ਅਗਰ ਦੀ, ਉਦ ਜਿਹੜਾ ਹੈ ਇਹ ਵੀ ਅਗਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਗੰਧੀ ਹੈ। ਫਿਰ ਅਗਲੀ ਉਦਾਹਰਨ ਜਿਹੜੀ ਹੈ ਉਹ ਭਾਈ ਸਾਹਿਬ ਜੀ ਨੇ ਲਈ ਹੈ, ਲੱਖ ਕਪੂਰ ਕਪੂ ਕਥੂਰੀਆਂ ਅੰਬਰ ਮਹਿਕੰਦੇ ਕਿ ਕਸਤੂਰੀ, ਉਹਦੇ ਅੰਦਰ ਵੀ ਕਪੂਰ ਦੇ ਅੰਦਰ ਵੀ ਬਹੁਤ ਸੁਗੰਧੀ ਹੈ। ਇਹ ਵੀ ਦੋਵੇਂ ਨਿਆਮਤਾਂ ਬਹੁਤ ਵੱਡੀ ਸੁਗੰਧੀ ਵਾਲੀਆਂ ਨੇ ਅਤੇ ਇਹਨਾਂ ਦਾ ਜ਼ਿਕਰ ਵੀ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਜਿਹੜੇ ਆਮ ਸੰਸਾਰੀ ਲੋਕ ਹੈ ਅਮੀਰ ਲੋਕ ਇਹਨਾਂ ਸੁਗੰਧੀਆਂ ਦੀ ਜਿਹੜੀ ਵਾਸ਼ਨਾ ਉਹਦਾ ਹਾਰ ਸ਼ਿੰਗਾਰ ਆਪਣੇ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਲੈਂਦੇ ਨੇ। ਹੁਣ ਅੱਗੇ ਭਾਈ ਗੁਰਦਾਸ ਜੀ ਨੇ ਅਗਲੀ ਗੱਲ ਸਮਝਾਉਂਦੇ ਆ, ਲੱਖ ਲੱਖ ਗੌੜੇ ਮੇਦ ਮਿਲ ਕੇਸਰ ਚਮਕੰਦੇ, ਕੇਵਲ ਇੰਨੀਆਂ ਸੁਗੰਧੀਆਂ ਦੀ ਗੱਲ ਨਹੀਂ ਕੀਤੀ, ਨਾਲ ਕਹਿਣ ਲੱਗੇ ਕਿ ਜਿਹੜਾ ਗਊ ਦੇ ਮੱਥੇ ਵਿੱਚੋਂ ਗੌੜੇ ਮੇਦ ਜਿਹੜਾ ਨਿਕਲਦਾ ਹੈ ਉਹ ਵੀ ਸੁਗੰਧੀ ਵਾਲਾ ਹੈ ਅਤੇ ਚਮਕਦਾ ਹੋਇਆ ਕੇਸਰ ਵੀ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੇ ਇਕੱਠੀਆਂ ਕਰਕੇ ਅਤੇ ਜੇ ਕਹਿ ਲਈਏ ਜਾਂ ਇਹਦੀ ਪੇਸਟ ਬਣਾ ਲਈਏ ਜਾਂ ਇਹਨੂੰ ਸਾਰੇ ਨੂੰ ਰਗੜ ਕੇ ਜਿਹੜਾ ਇੱਕ ਜੇ ਲੀਕਵਡ ਵੀ ਤਾਂ ਕੋਈ ਪਦਾਰਥ ਜਿਵੇਂ ਸੈਂਟ ਵਗੈਰਾ ਇੱਦਾਂ ਤਿਆਰ ਕਰ ਲਈਏ ਇਹਨਾਂ ਸਾਰੀਆਂ ਸੁਗੰਧੀਆਂ ਨੂੰ ਮਿਲਾ ਕੇ, ਕਿਹੜੀਆਂ ਕਿਹੜੀਆਂ ਜੀ? ਚੰਦਨ ਅਗਰ ਕਪੂਰ ਕਥੂਰੀ ਅਤੇ ਇਸੇ ਤਰ੍ਹਾਂ ਹੀ ਕੇਸਰ ਆਦਿਕ ਅਤੇ ਗੌੜੇ ਮੇਲ ਜਿਹੜਾ ਹੈ ਮੇਦ ਜਿਹੜਾ ਹੈ ਇਹ ਸਾਰੀਆਂ ਸੁਗੰਧੀਆਂ ਕਹਿੰਦੇ ਇਕੱਠੀਆਂ ਕਰ ਲਈਏ ਅਤੇ ਇਹਨੂੰ ਜਿਹੜਾ ਇਕੱਠੀਆਂ ਕਰਕੇ ਰਗੜ ਕੇ ਇਹਦੀ ਇੱਕ ਵਸਤੂ ਇਹੋ ਜਿਹੀ ਖੁਸ਼ਬੂ ਵਾਲੀ ਬਣਾ ਲਈਏ ਅਤੇ ਇਹ ਜੇ ਲਾਵਾਂਗੇ ਤਾਂ ਆਪਾਂ ਦੇਖੋ ਕਿੰਨੀਆਂ ਸੁਗੰਧੀਆਂ ਦਾ ਸੁਮੇਲ ਇਹ ਹੁੰਦਾ ਹੈ, ਕਿੰਨੀ ਖੁਸ਼ਬੂ ਹੋਵੇਗੀ, ਕਿੰਨੀ ਸੁਗੰਧੀ ਇਹਦੀ ਆਵੇਗੀ, ਕਿੰਨੇ ਲੋਕ ਇਹ ਕਹਿਣਗੇ ਕਿ ਬਹੁਤ ਵਧੀਆ ਇਹ ਜਿਹੜੀ ਹੈ ਤੁਸੀਂ ਵਸਤੂ ਤਿਆਰ ਕੀਤੀ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਸਭ ਸੁਗੰਧਰ ਲਾਇਕ ਹੈ ਅਰਗਜਾ ਕਰਨ ਦੇ। ਅਰਗਜਾ ਦਾ ਭਾਵ ਹੈ ਕਿ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਇੱਕ ਵਸਤੂ ਤਿਆਰ ਕਰਨੀ, ਤਨ ਦੇ ਉੱਪਰ ਕੱਪੜਿਆਂ 'ਤੇ ਲਾਉਣ ਵਾਸਤੇ ਜਾਂ ਤਨ ਦੇ ਉੱਪਰ ਲਾਉਣ ਵਾਸਤੇ, ਖੁਸ਼ਬੂਦਾਰ ਬਣਾਉਣ ਵਾਸਤੇ। ਭਾਈ ਗੁਰਦਾਸ ਜੀ ਨੇ ਇਹ ਸਾਰੀਆਂ ਸੁਗੰਧੀਆਂ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਇਹ ਸਾਰਾ ਕੁਝ ਜੇ ਇਕੱਠਾ ਕਰਕੇ ਅਤੇ ਜੇ ਅਸੀਂ ਤੁਲਨਾ ਕਰੀਏ ਨਾ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਦੀ, ਅਤੇ ਭਾਵੇਂ ਇਹ ਕੁਦਰਤੀ ਵਸਤੂਆਂ ਦੀ ਸੁਗੰਧੀ ਬਹੁਤ ਹੈ ਪਰ ਪਰਮਾਤਮਾ ਦੇ ਨਾਮ ਰਸ ਦੇ ਬਰਾਬਰ ਨਹੀਂ ਹੈ। ਜਿੰਨੀ ਖੁਸ਼ਬੂ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਹੈ ਇਹ ਉਹਦਾ ਸਾਰੇ ਮਿਲ ਕੇ ਮੁਕਾਬਲਾ ਨਹੀਂ ਕਰ ਸਕਦੇ। ਇਕੱਲੇ ਇਕੱਲੇ ਚੰਦਨ, ਕਪੂਰ, ਕੇਸਰ ਨੇ, ਕਸਤੂਰੀ ਨੇ ਕੀ ਮੁਕਾਬਲਾ ਕਰਨੇ, ਸਾਰੀਆਂ ਮਿਲ ਕੇ ਅਤੇ ਇਹ ਮੁਕਾਬਲਾ ਨਹੀਂ ਕਰ ਸਕਦੀਆਂ। ਅਤੇ ਕਿਉਂ ਨਹੀਂ ਕਰ ਸਕਦੀਆਂ? ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੀਆਂ ਵਾਸ਼ਨਾਵਾਂ ਸੁਗੰਧੀਆਂ ਜਿਹੜੀਆਂ ਨੇ ਨਾ ਇਹ ਕਈ ਵਾਰੀ ਮਨੁੱਖ ਨੂੰ ਵਾਸ਼ਨਾਵਾਂ ਦੇ ਵਿੱਚ ਲੈ ਜਾਂਦੀਆਂ ਨੇ, ਅਤੇ ਇਹ ਜਿਹੜੀਆਂ ਵਾਸ਼ਨਾਵਾਂ ਨੇ ਇਹ ਵਿਕਾਰਾਂ ਦੇ ਵਿੱਚ ਜਦੋਂ ਲੈ ਕੇ ਜਾਂਦੀਆਂ ਤਾਂ ਮਨੁੱਖ ਦੀ ਖੇਡ ਜਿਹੜੀ ਉਹ ਵਿਗੜ ਜਾਂਦੀ ਹੈ। ਕਿਉਂਕਿ ਵਾਸ਼ਨਾਵਾਂ ਵਿੱਚੋਂ ਹੀ ਸਾਰੀਆਂ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਇਹ ਵਾਸ਼ਨਾਵਾਂ ਅੰਦਰ ਪੈਦਾ ਹੁੰਦੀਆਂ ਨੇ, ਅਤੇ ਇਹਨਾਂ ਵਾਸ਼ਨਾਵਾਂ ਦੇ ਮੁਕਾਬਲੇ ਜਿਹੜੇ ਪਰਮਾਤਮਾ ਦੇ ਨਾਮ ਦੀ ਸੁਗੰਧੀ ਹੈ ਇਹ ਸੰਸਾਰੀ ਵਿਕਾਰੀ ਵਾਸ਼ਨਾਵਾਂ ਨੂੰ ਖਤਮ ਕਰਦੀ ਤਾਕਤ ਰੱਖਦੀ ਹੈ ਨਾਮ ਰਸ ਦੀ ਸੁਗੰਧੀ। ਇਹ ਸੰਸਾਰੀ ਵਾਸ਼ਨਾਵਾਂ ਸਾਨੂੰ ਦ੍ਰਿਸ਼ਟਮਾਨ ਸੰਸਾਰ ਵਿੱਚ ਲੈ ਕੇ ਜਾਂਦੀਆਂ ਨੇ, ਪਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਸਾਨੂੰ ਅਦ੍ਰਿਸ਼ਟ ਪਰਮਾਤਮਾ ਦੇ ਦਰ 'ਤੇ ਲੈ ਕੇ ਜਾਂਦੀ ਹੈ। ਇਹ ਦੁਨੀਆ ਦੀਆਂ ਵਾਸ਼ਨਾਵਾਂ ਸਾਨੂੰ ਵਿਲਾਸ਼ਤਾ ਦੀ ਜਿਹੜੀ ਹੈ ਕੁਕਰਮਾਂ ਦੀ ਸੇਜਾ 'ਤੇ ਲੈ ਕੇ ਜਾਂਦੀਆਂ ਨੇ, ਪਰ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਸਾਨੂੰ ਇਹ ਸੰਸਾਰ ਦੀਆਂ ਵਾਸ਼ਨਾਵਾਂ ਵਾਲੀਆਂ ਸੇਜਾਂ ਤੋਂ ਪਰਮਾਤਮਾ ਦੇ ਦਰ ਤੱਕ, ਉਹਦੇ ਤਖ਼ਤ ਤੱਕ ਲੈ ਕੇ ਜਾਂਦੀ ਹੈ। ਜਦੋਂ ਕਿਤੇ ਨਾਮ ਰਸ ਦੀ ਸੁਗੰਧੀ ਦੀ ਅਤੇ ਇਹਨਾਂ ਦੁਨੀਆ ਦੇ ਵਾਸ਼ਨਾਵਾਂ ਦੀ ਸੁਗੰਧੀ ਦਾ ਜਦੋਂ ਜ਼ਿਕਰ ਆਉਂਦਾ ਹੈ ਨਾ ਬਾਣੀ ਦੇ ਵਿੱਚ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਭਗਤ ਕਬੀਰ ਜੀ ਇਹਨਾਂ ਦੋਨਾਂ ਦੇ ਵਿੱਚੋਂ ਪਰਮਾਤਮਾ ਦੇ ਨਾਮ ਰਸ ਸੁਗੰਧੀ ਦੀ ਚੋਣ ਕਰਦੇ ਹੈ, ਆ ਦੁਨੀਆ ਵਾਲੇ ਜਿਹੜੇ ਰਸ ਆ ਇਹਨਾਂ ਦਾ ਉੱਥੇ ਬਾਈਕਾਟ ਕਰ ਦਿੰਦੇ, ਇਨਕਾਰ ਕਰਦੇ, ਕਹਿੰਦੇ ਇਹ ਸੁਗੰਧੀਆਂ ਨਹੀਂ ਸਾਨੂੰ ਚਾਹੀਦੀਆਂ, ਸਾਨੂੰ ਤਾਂ ਨਾਮ ਦੀ ਸੁਗੰਧੀ ਚਾਹੀਦੀ ਹੈ। ਜਦੋਂ ਅਸੀਂ ਸ੍ਰੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਤਾਂ ਉਹਨਾਂ ਨੇ ਬੜੇ ਪਿਆਰੇ ਉਦਾਹਰਨਾਂ ਦੇ ਕੇ ਨਾਮ ਰਸ ਦੀ ਸੁਗੰਧੀ ਦੀ ਦਾਤ ਪਰਮਾਤਮਾ ਤੋਂ ਮੰਗੀ ਅਤੇ ਦੁਨੀਆ ਦੀਆਂ ਇਹ ਸੁਗੰਧੀਆਂ ਵਾਸ਼ਨਾ ਵਾਲੀਆਂ ਜਿਹੜੀਆਂ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਬੇਨਤੀ ਕੀਤੀ ਹੈ। ਉੱਥੇ ਜਦੋਂ ਚੋਣ ਕਰਨ ਦੀ ਗੱਲ ਆਈ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੈ ਨਾ। ਉੱਥੇ ਉਦਾਹਰਨ ਕੀ ਦਿੱਤੀ? ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੁੜਾਓ। ਹੁਣ ਇੱਕ ਮੋਤੀ ਸਾਨੂੰ ਮਿਲ ਜਾਵੇ ਅਤੇ ਅਸੀਂ ਕਹਿੰਦੇ ਹਾਂ ਕੀਮਤੀ ਮੋਤੀ ਮਿਲ ਗਿਆ ਦੁਨੀਆ ਵਿੱਚ, ਅਸੀਂ ਬਹੁਤ ਖੁਸ਼ ਹੁੰਦੇ ਹਾਂ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਇਹਨਾਂ ਹੀਰਿਆਂ ਮੋਤੀਆਂ ਦਾ ਮਹਿਲ ਉਸਰ ਜਾਵੇ, ਇੱਕ ਕਮਰਾ ਨਹੀਂ ਕੋਈ, ਇੱਕ ਕੋਠਾ ਨਹੀਂ, ਮਹਿਲ ਉਸਰ ਜਾਵੇ, ਘਰ ਉਸਰ ਜਾਵੇ, ਮੋਤੀ ਤਾਂ ਮੰਦਰ ਉਸਰੇ, ਜੇ ਮੋਤੀਆਂ ਦਾ ਮਹਿਲ ਜਿਹੜਾ ਉਹ ਬਣ ਜਾਵੇ, ਰਤਨੀ ਤਾਂ ਹੋਏ ਜੜਾਓ, ਜਿਹੜੇ ਕੀਮਤੀ ਰਤਨ ਆ ਉਹ ਉਹਦੇ ਨਾਲ ਜੜੇ ਹੋਣ ਮੋਤੀਆਂ ਵਾਲੇ ਮਹਿਲ ਦੇ ਘਰ ਦੇ ਵਿੱਚ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਅਤੇ ਆਹ ਜਿੰਨੀਆਂ ਕਸਤੂਰੀ ਚੰਦਨ ਅਗਰ ਸਾਰੀਆਂ ਸੁਗੰਧੀਆਂ ਮਿਲ ਕੇ ਸਤਿਗੁਰੂ ਜੀ ਕਹਿੰਦੇ ਜੇ ਇਹਦਾ ਲੇਪ ਵੀ ਕਰ ਦਈਏ ਨਾ ਉਹਨੂੰ ਉਸ ਘਰ ਨੂੰ, ਭਾਵ ਕਿ ਜਿਵੇਂ ਅਸੀਂ ਪੋਚਾ ਫੇਰਦੇ ਜਾਂ ਪਲਸਤਰ ਕਰਦੇ ਹਾਂ, ਅਤੇ ਕਹਿਣ ਲੱਗੇ ਕਿ ਮੋਤੀਆਂ ਦਾ ਮਹਿਲ ਹੋਵੇ, ਰਤਨਾਂ ਦੇ ਨਾਲ ਜੜਿਆ ਹੋਵੇ, ਆ ਚੰਦਨ ਕਸਤੂਰੀ ਆਦਿਕ ਜਿੰਨੀਆਂ ਨੇ ਇਹ ਖੁਸ਼ਬੂਆਂ ਇਹਦਾ ਲੇਪਣ ਕੀਤਾ ਹੋਵੇ, ਅਤੇ ਇਹਨੂੰ ਵੇਖ ਵੇਖ ਕੇ ਬੜਾ ਮਨ ਖੁਸ਼ ਹੁੰਦਾ ਹੋਵੇ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੇ ਨਾ, ਫਿਰ ਵੀ ਵਾਹਿਗੁਰੂ ਜੀ ਮੈਨੂੰ ਇਹਨਾਂ ਮੰਦਰਾਂ ਦੇ ਵਿੱਚ ਨਾ ਪਾਉਣਾ, ਇਹਨਾਂ ਹੀਰਿਆਂ ਜਿਹੜੇ ਮਹਿਲਾਂ ਦੇ ਵਿੱਚ ਨਾ ਮੇਰੀ ਆਤਮਾ ਨੂੰ ਕੈਦ ਕਰਨਾ, ਮੇਰੇ 'ਤੇ ਰਹਿਮਤ ਕਰਨੀ ਕਿ ਮੈਂ ਇਹਨਾਂ ਨੂੰ ਵੇਖ ਕੇ ਕਿਤੇ ਤੁਹਾਨੂੰ ਭੁੱਲ ਨਾ ਜਾਵਾਂ। ਮਤ ਦੇਖ ਭੁੱਲਾਂ ਵਿਸਰੈ, ਮੈਂ ਤੁਹਾਡੇ ਨਾਮ ਨੂੰ ਨਾ ਭੁੱਲ ਜਾਵਾਂ ਕਿਤੇ ਇਹਨਾਂ ਨੂੰ ਵੇਖ ਕੇ, ਕਿਤੇ ਤੁਹਾਡੇ ਨੂੰ ਵਿਛੋੜਾ ਪੈ ਜਾਵੇ, ਤੁਹਾਡਾ ਨਾਮ ਹੀ ਮੇਰੇ ਚਿੱਤ ਦੇ ਵਿੱਚ ਨਾ ਟਿੱਕੇ, ਮੇਰਾ ਧਿਆਨ ਹੀ ਇੱਧਰ ਜਾਵੇ। ਮੈਨੂੰ ਪਾਤਸ਼ਾਹ ਇਹੋ ਜਿਹੇ ਮਹਿਲ ਨਹੀਂ ਚਾਹੀਦੇ ਮਹਾਰਾਜ, ਮੈਨੂੰ ਇਹੋ ਜਿਹੇ ਘਰ ਨਹੀਂ ਚਾਹੀਦੇ ਜਿਹੜੇ ਏਡੇ ਕੀਮਤੀ ਵੀ ਹੋਣ ਫਿਰ ਵੀ ਪਰਮਾਤਮਾ ਦੇ ਨਾਮ ਨੂੰ ਚੁਣਿਆ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜ ਜੀ। ਫਿਰ ਉਹ ਤੋਂ ਅੱਗੇ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਪਸਾਓ। ਉੱਥੇ ਵੀ ਫਿਰ ਇੱਕ ਮਹੱਲਾਂ ਦੀ ਗੱਲ ਨਹੀਂ ਕੀਤੀ, ਕਹਿਣ ਲੱਗੇ ਕਿ ਉਸ ਮਹੱਲ ਦੇ ਵਿੱਚ ਜਿਹੜਾ ਮੋਤੀਆਂ ਦਾ ਬਣਿਆ, ਹੀਰਿਆਂ ਨਾਲ ਜੜਿਆ, ਜਿਹਨੂੰ ਤਰ੍ਹਾਂ ਤਰ੍ਹਾਂ ਦੀ ਸੁਗੰਧੀਆਂ ਦਾ ਲੇਪਣ ਹੈ, ਉੱਥੇ ਕਹਿੰਦੇ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਉਸ ਦੇ ਅੰਦਰ ਜਿਹੜਾ ਘਰ ਹੈ ਨਾ ਕਮਰੇ, ਉਹ ਹੀਰਿਆਂ ਲਾਲਾਂ ਨਾਲ ਧਰਤੀ ਜਿਹੜੀ ਜੜੀ ਜਾਵੇ, ਉੱਪਰ ਜਿਹੜਾ ਪਲੰਗ ਮੇਰੀ ਸੇਜਾ ਦਾ ਏ ਉਹ ਵੀ ਉਹਦੇ ਨੂੰ ਵੀ ਹੀਰੇ ਜੜੇ ਹੋਣ। ਅਤੇ ਨਾਲ ਕਹਿੰਦੇ ਮੋਹਣੀ ਮੁੱਖ ਮਣੀ ਸੋਹੈ, ਇੱਕ ਸੁੰਦਰ ਇਸਤਰੀ ਵੀ ਕਹਿੰਦੇ ਮੈਨੂੰ ਵਿਸ਼ਿਆਂ ਵਾਲੇ ਪਾਸੇ ਨੂੰ ਪ੍ਰੇਰਨਾ ਵੀ ਕਰੇ, ਤਾਂ ਵੀ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਕਹਿਣ ਲੱਗੇ ਇੰਨਾ ਕੁਝ ਵੀ ਜੇ ਪਾਤਸ਼ਾਹ ਦੁਨੀਆਂ ਦੇ ਵਿੱਚ ਇੱਕ ਪਾਸੇ ਰੱਖਿਆ ਹੋਵੇ, ਦੂਜੇ ਪਾਸੇ ਤੁਹਾਡਾ ਨਾਮ ਹੈ ਅਤੇ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਵਾਲੀ ਸੁਗੰਧੀ ਵਾਲੇ ਪਾਸੇ ਜਾਵਾਂ, ਮੈਂ ਜਿਹੜੀ ਆ ਲੇਪਣਾਂ ਦੀ ਸੁਗੰਧੀ ਆ ਰਹੀ ਹੈ, ਹੀਰੇ ਮੋਤੀਆਂ ਦੇ ਮਹਿਲ ਬਣੇ ਨੇ, ਮਨ ਨੂੰ ਮੋਹਣ ਵਾਲੀ ਤਰੀ ਹੈ, ਇਸ ਪਾਸੇ ਨੂੰ ਸੁੰਦਰ ਸੇਜਾ ਵੱਲ ਵੀ ਨਾ ਜਾਵਾਂ। ਫਿਰ ਤੀਜੀ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਕਿ ਤਾਕਤਾਂ ਦੀ। ਕਈ ਵਾਰੀ ਕਹਿੰਦਾ ਨਾ ਮੇਰੇ ਕੋਲ ਧਨ ਦੌਲਤ ਜਾਂ ਰਿਧੀਆਂ ਸਿੱਧੀਆਂ ਆ ਜਾਣ ਅਤੇ ਮੈਂ ਬੜਾ ਅਮੀਰ ਬਣ ਜਾਵਾਂ। ਤੀਜੀ ਉਦਾਹਰਨ ਗੁਰੂ ਸਾਹਿਬ ਨੇ ਦੱਸੀ ਹੈ, ਕਹਿੰਦੇ ਕਿ ਇਸ ਸੰਸਾਰ ਵਿੱਚ ਜੇ ਰਿਧੀਆਂ ਸਿੱਧੀਆਂ ਵੀ ਮੈਨੂੰ ਮਿਲ ਜਾਣ, ਮੈਂ ਇਸ ਦੁਨੀਆਂ ਵਿੱਚ ਹਕੂਮਤ ਕਰਾਂ, ਕਦੀ ਮੈਂ ਲੁਕ ਜਾਵਾਂ ਅਤੇ ਫਿਰ ਕਦੀ ਪ੍ਰਗਟ ਹੋ ਜਾਵਾਂ, ਜਿਵੇਂ ਉਹ ਤਾਕਤਾਂ ਮੈਨੂੰ ਮਿਲਣ, ਅਤੇ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਮਹਾਰਾਜ ਇਹ ਤਾਕਤਾਂ ਦੀ ਮੈਨੂੰ ਲੋੜ ਨਹੀਂ, ਮੈਨੂੰ ਤੁਹਾਡੇ ਨਾਮ ਦੇ ਰਸ ਦੀ ਜ਼ਰੂਰਤ ਹੈ, ਕਿਉਂਕਿ ਸਿੱਧ ਹੋਵਾਂ ਸਿੱਧ ਲਾਏ। ਕਹਿਣ ਲੱਗੇ ਕਿ ਜੇ ਮੈਂ ਸਿੱਧ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਵਾਂ ਇਸ ਸੰਸਾਰ ਦੇ ਅੰਦਰ, ਤਾਂ ਫਿਰ ਵੀ ਮੇਰਾ ਧਿਆਨ ਜਿਹੜਾ ਇਸ ਪਾਸੇ ਨਾ ਜਾਵੇ। ਚੌਥੀ ਉਦਾਹਰਨ ਦਿੱਤੀ ਹੈ ਰਾਜਾ ਬਣਦੀ, ਕਹਿੰਦੇ ਨੇ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਵਾਂ, ਕਿ ਜੇ ਮੈਂ ਦੁਨੀਆਂ ਦਾ ਵੱਡਾ ਰਾਜਾ ਬਣ ਜਾਵਾਂ, ਮੇਰੇ ਕੋਲ ਇੰਨੀ ਹਕੂਮਤ ਹੋਵੇ ਕਿ ਮੈਂ ਉਹਦੇ ਨਾਲ ਇੱਕ ਤਖ਼ਤ 'ਤੇ ਕਬਜ਼ਾ ਕਰਕੇ ਰਾਜ ਭਾਗ ਸਾਂਭ ਲਵਾਂ, ਮਨ ਭਾਉਂਦੇ ਹੁਕਮ ਕਰਾਂ ਉੱਥੇ, ਏਡਾ ਵੱਡਾ ਮਾਲਕ ਤਾਕਤ ਦਾ ਬਣ ਜਾਵਾਂ, ਅਤੇ ਫਿਰ ਵੀ ਇਹ ਜਿਹੜਾ ਸਾਰਾ ਕੁਝ ਹੈ ਨਾ ਮੇਰੇ ਵਾਸਤੇ ਇੱਕ ਹਵਾ ਦੇ ਝਮਕੇ ਦੇ ਵਾਂਗ ਹੀ ਹੈ, ਹਵਾ ਦੇ ਜਿਵੇਂ ਕਹਿੰਦੇ ਨਾ ਕਿ ਹੁਲਾਰਾ ਜਿਹਾ ਆਇਆ ਅਤੇ ਸਾਰਾ ਕੁਝ ਉਡਾ ਕੇ ਲੈ ਗਿਆ, ਕਹਿੰਦੇ ਮੇਰੇ ਵਾਸਤੇ ਸਾਰਾ ਕੁਝ ਇੱਕ ਉਹ ਹਵਾ ਦੇ ਬੁੱਲੇ ਵਰਗਾ ਹੀ ਹੈ, ਇਹ ਸਾਰਾ ਨਾਸ਼ਵਾਨ ਹੀ ਹੈ। ਕਿ ਇਸ ਦੁਨੀਆਂ ਵਿੱਚ ਚਾਹੇ ਹੀਰਿਆਂ ਮੋਤੀਆਂ ਦੇ ਮਹਿਲ ਹੋਣ, ਸੁੰਦਰ ਸੇਜਾਂ ਹੋਵਣ, ਚਾਹੇ ਦੁਨੀਆਂ ਵਿੱਚ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਵਾਂ, ਚਾਹੇ ਮੈਂ ਰਾਜਾ ਸੁਲਤਾਨ ਬਣ ਕੇ ਸਾਰੀ ਦੁਨੀਆਂ 'ਤੇ ਹੁਕਮ ਕਰਦਾ ਫਿਰਾਂ, ਇੰਨਾ ਕੁਝ ਵੀ ਜੇਕਰ ਮੈਨੂੰ ਮਿਲ ਜਾਂਦਾ ਹੈ ਵਾਹਿਗੁਰੂ ਜੀ, ਤਾਂ ਮੈਂ ਫਿਰ ਵੀ ਇਹਦੇ ਮੁਕਾਬਲੇ ਤੁਹਾਡੇ ਨਾਮ ਨੂੰ ਹੀ ਆਪਣੇ ਜੀਵਨ ਅੰਦਰ ਧਾਰਨ ਕਰਨ ਦੀ ਮੰਗ ਕਰਾਂਗਾ। ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਫਿਰ ਇਹਦੇ ਤੋਂ ਅੱਗੇ ਜਾ ਕੇ ਇੱਕ ਹੋਰ ਪਾਵਨ ਸ਼ਬਦ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਉੱਥੇ ਵੀ ਇਹ ਗੱਲ ਕਹਿੰਦੇ, ਨਦੀਆਂ ਹੋਵੇਂ ਧੇਨਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਧਰਤੀ ਜਿਹੜੀ ਹੈ ਉਹ ਸਹਿੜੀ ਹੈ, ਨਦੀਆਂ ਜਿਹੜੇ ਨਾਲੇ ਨੇ ਉਹ ਕਹਿੰਦੇ ਇੱਕ ਗਊ ਦੀ ਤਰ੍ਹਾਂ ਹੋਣ, ਨਦੀਆਂ ਹੋਵੇਂ ਧੇਨਵਾਂ, ਕਿ ਜਿਹੜੀਆਂ ਨਦੀਆਂ ਨੇ ਦਰਿਆ ਨੇ ਦੁਨੀਆਂ ਦੇ ਸਮੁੰਦਰ ਸਾਰਾ ਕੁਝ ਕਹਿ ਲਈਏ, ਪਾਣੀ ਦੇ ਸੋਮੇ ਜਿਹੜੇ ਨੇ, ਇਹ ਗਊਆਂ ਬਣ ਜਾਣ ਦੁੱਧ ਦੇਣ ਵਾਲੀਆਂ ਸਾਰੀਆਂ ਜਿਹੜੀਆਂ, ਸੁੰਮ ਹੋਵੇ ਦੁੱਧ ਘੀਓ, ਜਿੰਨੇ ਚਸ਼ਮੇ ਨੇ ਪਾਣੀ ਦੇ, ਝਰਨੇ ਨੇ ਚਸ਼ਮੇ ਨੇ, ਇਹ ਸਾਰੇ ਦੁੱਧ ਘਿਓ ਦੇ ਬਣ ਜਾਣ। ਨਦੀਆਂ ਹੋਵੇ ਧੇਨਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਜਿੰਨੀ ਧਰਤੀ ਹੈ ਇਹ ਸਾਰੀ ਇੱਕ ਮਿੱਠੇ ਵਰਗੀ ਸ਼ੱਕਰ ਵਰਗੀ ਬਣ ਜਾਵੇ। ਖੁਸ਼ੀ ਕਰੇ ਨਿੱਤ ਜੀਓ ਅਤੇ ਮੇਰਾ ਮਨ ਸਦਾ ਹੀ ਇਹਨਾਂ ਪਦਾਰਥਾਂ ਦੇ ਵਿੱਚ ਜਿਹੜਾ ਖੁਸ਼ ਹੋਇਆ ਰਹੇ। ਪਰਬਤ ਸੋਹਣਾ ਰੁੱਪਾ ਹੋਵੇ ਹੀਰੇ ਲਾਲ ਜਿਹੜਾ ਉਹ, ਅਤੇ ਜਿੰਨੇ ਪਰਬਤ ਨੇ ਕਹਿੰਦੇ ਸਾਰੇ ਸੋਨੇ ਅਤੇ ਚਾਂਦੀ ਦੇ ਬਣ ਜਾਣ। ਇਹਨਾਂ ਪਰਬਤਾਂ ਦੇ ਉੱਪਰ ਹੀਰੇ ਕੀਮਤੀ ਹੀਰੇ ਜੜੇ ਹੋਣ ਅਤੇ ਫਿਰ ਵੀ ਭੀ ਤੂੰ ਹੈ ਸਾਲਾਹਣਾ ਆਖਣ ਲਹੇ ਨਾ ਚਾਓ। ਕਹਿਣ ਲੱਗੇ ਮਹਾਰਾਜ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰੀਆਂ ਜਿਹੜੀਆਂ ਨਦੀਆਂ ਉਹ ਗਊ ਬਣ ਜਾਣ ਦੁੱਧ ਦੇਣ ਵਾਲੀਆਂ, ਚਸ਼ਮੇ ਦੁੱਧ ਦੇ ਘਿਓ ਦੇ ਸੋਮੇ ਬਣ ਜਾਣ, ਸਾਰੀ ਧਰਤੀ ਸ਼ੱਕਰ ਬਣ ਜਾਵੇ, ਪਰਬਤ ਸਾਰੇ ਸੋਨੇ ਚਾਂਦੀ ਦੇ ਰੂਪ ਬਣ ਜਾਣ, ਕੀਮਤੀ ਹੀਰਿਆਂ ਨਾਲ ਜੜੇ ਵੀ ਹੋਣ, ਤਾਂ ਵੀ ਭੀ ਤੂੰ ਹੈ ਸਾਲਾਹਣਾ, ਫਿਰ ਵੀ ਮਾਲਕ ਜੀ ਮੈਂ ਤੁਹਾਡੀ ਬੰਦਗੀ ਕਰਾਂਗਾ, ਇਹਨਾਂ ਨਦੀਆਂ ਨਾਲਿਆਂ ਇਹਨਾਂ ਪਹਾੜਾਂ ਸੋਨਿਆਂ ਦੇ ਪਿੱਛੇ ਮੈਂ ਲੁਪਤ ਨਹੀਂ ਹੋਵਾਂਗਾ। ਆਖਣ ਲਹੇ ਨਾ ਚਾਹੋ, ਮੇਰੀ ਇੱਕ ਅਰਦਾਸ ਹੈ ਕਿ ਮੈਂ ਤੁਹਾਡਾ ਹੀ ਨਾਮ ਸਿਮਰਦਾ ਰਹਾਂ ਅਤੇ ਤੁਹਾਡੇ ਨਾਮ ਦਾ ਰਸ ਮੇਰੇ ਮਨ ਤੋਂ ਜਿਹੜਾ ਉਹ ਕਦੇ ਵੀ ਨਾ ਲੱਥੇ। ਫਿਰ ਇਹ ਤੋਂ ਅੱਗੇ ਭਾਰ 18 ਮੇਵਾ ਹੋਵੇ ਗਰੜਾ ਹੋਵੇ ਸੁਆਓ, ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਹਚਲ ਹੋਵੇ ਥਾਂ। ਫਿਰ ਅੱਗੇ ਉਦਾਹਰਨ ਦਿੰਦੇ ਨੇ, ਕਹਿੰਦੇ ਦੁਨੀਆਂ ਦੇ ਜਿੰਨੇ ਕਹਿ ਲਈਏ ਕਿ ਜਿੰਨੇ ਨਿਆਮਤਾਂ ਨੇ ਉਹ ਮੇਵੇ ਦਾ ਰੂਪ ਹੋ ਜਾਣ ਅਤੇ ਸਵਾਦਲੇ ਮੇਵੇ ਵਰਗੇ, ਭਾਵ ਜੋ ਵੀ ਜੁਨੀਆਂ ਵੀ ਦੁਨੀਆਂ ਦੀਆਂ ਨਿਆਮਤਾਂ ਨੇ, ਅਤੇ ਮੇਰੇ ਕੋਲ ਇੰਨੀ ਤਾਕਤ ਆ ਜਾਵੇ ਕਿ ਚੰਦ ਅਤੇ ਸੂਰਜ ਜਿਹੜੇ ਮੇਰੀ ਸੇਵਾ ਦੇ ਵਿੱਚ ਲੱਗ ਜਾਣ, ਮੇਰੇ ਨੌਕਰ ਬਣ ਕੇ ਵਿਚਰਨ, ਮੇਰਾ ਥਾਂ ਨਿਹਚਲ ਹੋ ਜਾਵੇ, ਮੈਂ ਕਦੀ ਵੀ ਦੁਨੀਆਂ ਵਿੱਚੋਂ ਖਤਮ ਨਾ ਹੋਵਾਂ। ਇੰਨੀ ਤਾਕਤ ਵੀ ਮਾਲਕ ਜੀ ਜੇ ਮੇਰੇ ਕੋਲ ਆ ਜਾਵੇ ਵੀ ਮੈਨੂੰ ਖਾਣ ਵਾਲੇ ਪਦਾਰਥ ਜਿਹੜੇ ਨੇ ਉਹ ਸੁਹਾਵਣੇ ਮਿਲ ਜਾਣ, ਮੇਰੀ ਜ਼ਿੰਦਗੀ ਸਦਾ ਹੀ ਇੱਥੇ ਦੁਨੀਆਂ ਵਿੱਚ ਅਮਰ ਹੋ ਜਾਵੇ, ਚੰਦ ਸੂਰਜ ਵੀ ਮੇਰੀ ਆਗਿਆ ਦੇ ਵਿੱਚ ਚੱਲਣ, ਪਰ ਫਿਰ ਵੀ ਤੁਹਾਡੇ ਨਾਮ ਦੇ ਮੁਕਾਬਲੇ ਭੀ ਤੂੰ ਹੈ ਸਾਲਾਹਣਾ ਆਖਣ ਲਹੇ ਨਾ ਚਾਹੋ। ਕਹਿਣ ਲੱਗੇ ਕਿ ਫਿਰ ਵੀ ਮੈਂ ਵਾਹਿਗੁਰੂ ਜੀ ਤੁਹਾਡੇ ਨਾਮ ਨੂੰ ਹੀ ਚੁਣਾਂਗਾ। ਮੈਂ ਫਿਰ ਹੀ ਇਹ ਅਰਦਾਸ ਕਰਦਾ ਕਿ ਮਹਾਰਾਜ, ਇਹ ਭਾਵੇਂ ਦੁਨੀਆਂ ਦੇ ਕਿੰਨੀਆਂ ਵੀ ਨਿਆਮਤਾਂ ਮੇਰੇ ਕੋਲ ਹੋਣ, ਪਰ ਤੁਹਾਡਾ ਨਾਮ ਨਾ ਵਿਸਰੇ ਮੇਰੇ ਕੋਲ, ਕਿਉਂਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆ ਜਾਂਦਾ ਹੈ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਵੀ ਰਚਨਾ ਦੇ ਦੁਆਰਾ ਕਹਿੰਦੇ ਭਾਵੇਂ ਇਹ ਕਿੱਡਾ ਵੱਡਾ ਜਿਹੜਾ ਲੇਪਨ ਤਿਆਰ ਕਰ ਲਈਏ, ਇਹਨਾਂ ਚੰਦਨ ਦਾ, ਅਗਰ ਦਾ, ਕਸਤੂਰੀ ਦਾ, ਕਪੂਰ ਦਾ ਅਤੇ ਕੇਸਰ ਦਾ, ਫਿਰ ਨਾਲ ਇਹ ਵੀ ਦੱਸਿਆ ਹੈ ਕਿ ਇਹ ਜਿਹੜਾ ਅਰਗ ਜਿਹਾ ਤਿਆਰ ਕਰਨਾ ਹੈ ਇਹਦੇ ਨਾਲ ਫਲੇਲ ਫੁੱਲ ਫਲਵਾੜੀ ਸੰਦੇ, ਬਹੁਤ ਸਾਰੇ ਦੁਨੀਆਂ ਦੇ ਵਿੱਚ ਜਿੰਨੇ ਵੀ ਆ ਫੁੱਲ ਹੈ ਨਾ ਸੁਗੰਧੀ ਵਾਲੇ, ਜਿੰਨੇ ਵੀ ਕੁਦਰਤ ਦੇ ਵਿੱਚ, ਇਹ ਸਾਰੇ ਨਾਲ ਮਿਲਾ ਦਿੱਤੇ ਜਾਣ, ਅਤੇ ਫਿਰ ਵੀ ਪਰਮਾਤਮਾ ਦੇ ਗੁਰਮੁਖ ਸੁੱਖ ਫਲ ਪਰਮ ਰਸ ਵਾਸੂ ਨਾ ਲਹਿੰਦੇ। ਕਹਿਣ ਲੱਗੇ ਫਿਰ ਵੀ ਜਿਹੜਾ ਗੁਰੂ ਦੇ ਰਾਹੀਂ ਗੁਰਮੁਖ ਨੂੰ ਪਰਮਾਤਮਾ ਦੇ ਨਾਮ ਦਾ ਰਸ ਮਿਲਦਾ ਹੈ ਨਾ, ਇਹ ਦੁਨੀਆਂ ਦੀਆਂ ਸੁਗੰਧੀਆਂ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ। ਭਗਤ ਕਬੀਰ ਜੀ ਦੇ ਜਦੋਂ ਸਲੋਕ ਪੜ੍ਹਦੇ ਹਾਂ ਤਾਂ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ, ਕਹਿੰਦੇ ਕਬੀਰ ਹੈਗਾ ਵਾਹਨ ਸਗਨ ਘਰ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੇ ਹਰ ਜਨ ਕੀ ਪਨਿਹਾਰ। ਹੁਣ ਉੱਥੇ ਦੋ ਸਲੋਕਾਂ ਅੰਦਰ ਦੋ ਇਸਤਰੀਆਂ ਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਨੇ। ਪਹਿਲਾ ਜ਼ਿਕਰ ਇਹ ਕੀਤਾ ਹੈ ਰਾਜੇ ਦੀ ਰਾਣੀ ਦਾ, ਅਤੇ ਦੂਜਾ ਜ਼ਿਕਰ ਹੈ ਗੁਰਮੁਖਾਂ ਦੀ ਸੰਗਤ ਕਰਨ ਵਾਲੀ, ਸੇਵਾ ਕਰਨ ਵਾਲੀ ਉਸ ਔਰਤ ਦਾ। ਭਗਤ ਕਬੀਰ ਜੀ ਕਹਿੰਦੇ ਮੇਰੇ ਕੋਲੋਂ ਕੋਈ ਇਹ ਪੁੱਛੇ ਨਾ ਕਿ ਦੁਨੀਆਂ ਦੇ ਵਿੱਚ ਰਾਜੇ ਦੀ ਰਾਣੀ ਸੁਖੀ ਹੈ, ਉਹਦਾ ਜੀਵਨ ਸਫਲ ਹੈ ਕਿ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਦਾ ਜੀਵਨ ਸਫਲ ਅਤੇ ਚੰਗਾ ਹੈ। ਹੁਣ ਜੇ ਸਾਡੇ ਸਾਹਮਣੇ ਸਵਾਲ ਆਵੇਗਾ ਆਮ ਦੁਨਿਆਵੀ ਬੰਦਿਆਂ ਦੇ, ਅਸੀਂ ਕਹਾਂਗੇ ਜੀ ਰਾਜੇ ਦੀ ਰਾਣੀ ਦੀ ਜ਼ਿੰਦਗੀ ਸੌਖੀ, ਕਿਉਂਕਿ ਉਹਦੇ ਕੋਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਨੇ, ਫੌਜਾਂ ਨੇ, ਗੋਲੀਆਂ ਨੇ, ਉਹਨਾਂ ਕੋਲ ਹਾਰ ਸ਼ਿੰਗਾਰ ਕਰਨ ਲਈ ਕਿੰਨਾ ਕੁਝ ਹੈ, ਸੁੰਦਰ ਸੇਜਾਂ ਨੇ ਉਹਨਾਂ ਕੋਲ, ਸਾਰੇ ਉਹਦਾ ਹੁਕਮ ਚੱਲਦਾ ਹੈ ਰਾਜੇ ਦੀ ਵਾਂਗ, ਉਹਦੇ ਕਈ ਤਰ੍ਹਾਂ ਦੇ ਵਸਤਰ ਹਾਰ ਸ਼ਿੰਗਾਰ ਕਰਦੀ ਹੈ, ਰਾਜੇ ਦੀ ਰਾਣੀ ਸੁਖੀ ਹੈ। ਪਰ ਰੱਬ ਦੇ ਪਿਆਰੇ ਕਹਿੰਦੇ ਨਹੀਂ, ਜਿਹੜੇ ਰਾਜੇ ਦੀ ਰਾਣੀ ਹੈ ਉਹਦੇ ਨਾਲੋਂ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਸੇਵਾ ਕਰਨ ਵਾਲੀ ਔਰਤ, ਭਾਵੇਂ ਗਰੀਬ ਘਰ ਦੀ ਹੈ, ਕੁੱਲੀ ਦੇ ਵਿੱਚ ਹੀ ਕਿਉਂ ਨਹੀਂ ਰਹਿੰਦੀ, ਉਹ ਚੰਗੀ ਹੈ। ਭਗਤ ਕਬੀਰ ਜੀ ਨੇ ਕਿਹਾ ਕਬੀਰ ਹੈਗਾ ਵਾਹਨ ਸਗਨ ਘਨ, ਛਤਰਪਤੀ ਕੀ ਨਾਰ ਹੈਗਾ ਬਾਹਨ ਦਾ ਭਾਵ ਕਿ ਜਿਹੜੀ ਛਤਰਪਤੀ ਰਾਜੇ ਦੀ ਰਾਣੀ ਜਿਹਦੇ ਕੋਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਨੇ ਸਾਰਾ ਕੁਝ ਹੀ ਉਹਦੇ ਕੋਲ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ ਪਨਿਹਾਰ ਦਾ ਭਾਵ ਹੁੰਦਾ ਪਾਣੀ ਭਰਨ ਵਾਲੀ ਸੇਵਾ ਕਰਨ ਵਾਲੀ ਅਤੇ ਕਹਿਣ ਲੱਗੇ ਕਿ ਤਾਸ ਪਟੰਤਰ ਉਸ ਔਰਤ ਦੇ ਬਰਾਬਰ ਉਹ ਰਾਣੀ ਨਹੀਂ ਪਹੁੰਚ ਸਕਦੀ ਜਿਹਦੇ ਕੋਲ ਭਾਵੇਂ ਹਾਥੀ ਘੋੜਿਆਂ ਦੀਆਂ ਸਵਾਰੀਆਂ ਸੋਨਾ ਚਾਂਦੀ ਸਾਰਾ ਕੁਝ ਉਹ ਰੱਬ ਦੀ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਦੀ ਬਰਾਬਰਤਾ ਨਹੀਂ ਕਰ ਸਕਦੀ ਫਿਰ ਕਿਸੇ ਨੇ ਕਿਹਾ ਇਹ ਕਹਿਣ ਲੱਗੇ ਕਿ ਕਬੀਰ ਸਾਹਿਬ ਜੀ ਤੁਹਾਡਾ ਹੋ ਸਕਦਾ ਏ ਕਿ ਰਾਜੇ ਦੀ ਰਾਣੀ ਦੇ ਕੋਲ ਅਮੀਰ ਹੋਣ ਕਰਕੇ ਤੁਹਾਡੇ ਅੰਦਰ ਨਫ਼ਰਤ ਹੋਵੇ ਕਹਿਣ ਲੱਗੇ ਤੁਸੀਂ ਇਹ ਜਿਹੜਾ ਫਰਕ ਕਿਉਂ ਕੱਢਿਆ ਰਾਜੇ ਦੀ ਰਾਣੀ ਨਾਲੋਂ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਵਾਲੀ ਔਰਤ ਨੂੰ ਚੰਗਾ ਕਿਉਂ ਕਿਹਾ ਏ ਭਗਤ ਕਬੀਰ ਜੀ ਕਹਿੰਦੇ ਸਾਨੂੰ ਨਫ਼ਰਤ ਕੋਈ ਨਹੀਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਤੁਸੀਂ ਪੁੱਛਿਆ ਏ ਫਿਰ ਅਗਲੇ ਸਲੋਕ ਅੰਦਰ ਉਹ ਗੱਲ ਦੱਸਦੇ ਨੇ ਕਹਿੰਦੇ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਆਪਣੀ ਉਹ ਸਿਮਰੈ ਹਰ ਨਾਮ ਕਹਿਣ ਲੱਗੇ ਅਸੀਂ ਰਾਜੇ ਦੀ ਰਾਣੀ ਨੂੰ ਮਾੜਾ ਨਹੀਂ ਕਹਿੰਦੇ ਪਰ ਰੱਬ ਦੇ ਦਰ ਦਾ ਅਸੂਲ ਅਸੀਂ ਦੱਸਦੇ ਹਾਂ ਕਹਿੰਦੇ ਰਾਣੀ ਦੇ ਨਾਲੋਂ ਉਹ ਗੁਰਮੁਖਾਂ ਦੀ ਸੰਗਤ ਵਿੱਚ ਪਨਿਹਾਰੀ ਸੇਵਾ ਕਰਨ ਵਾਲੀ ਔਰਤ ਇਸ ਕਰਕੇ ਚੰਗੀ ਹੈ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਣ ਕਹਿੰਦੇ ਅਸੀਂ ਨ੍ਰਿਪ ਰਾਜੇ ਦੀ ਨਾਰੀ ਨੂੰ ਕਿਉਂ ਅਸੀਂ ਨੀਵਾਂ ਕਹਿ ਰਹੇ ਹਾਂ ਰੱਬ ਦੇ ਪਿਆਰਿਆਂ ਦੀ ਸੇਵਕ ਵਿੱਚ ਸੇਵਾਦਾਰਨੀ ਔਰਤ ਨੂੰ ਕਹਿਣ ਲੱਗੇ ਉਹ ਮਾਂਗ ਸਵਾਰੇ ਬਿਖੇ ਕਹੋ ਜਿਹੜੀ ਰਾਣੀ ਹੈ ਕਹਿੰਦੇ ਉਹ ਜਿਹੜਾ ਹਾਰ ਸ਼ਿੰਗਾਰ ਕਰਦੀ ਹੈ ਨਾ ਕੀਮਤੀ ਉਹ ਬਿਖ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਦੀ ਨੀਅਤ ਦੇ ਨਾਲ ਉਹ ਰਾਣੀ ਜਿਹੜੀ ਉਹ ਹਾਰ ਸ਼ਿੰਗਾਰ ਕਰਦੀ ਵਾਸ਼ਨਾ ਦੇ ਵਿੱਚ ਆਪਣੇ ਆਪ ਨੂੰ ਲੁਪਤ ਕਰਨ ਵਾਸਤੇ ਰਾਜੇ ਨੂੰ ਰਜਾਉਣ ਵਾਸਤੇ ਪਰ ਜਿਹੜੀ ਕਹਿੰਦੀ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿੰਦੀ ਉਹ ਸਿਮਰੈ ਹਰ ਨਾਮ ਉਹ ਹਰ ਵੇਲੇ ਸੇਵਾ ਕਰਦੀ ਕਰਦੀ ਰੱਬ ਦਾ ਨਾਮ ਲੈਂਦੀ ਹੈ ਉਹ ਨਾਮ ਲੈਂਦੀ ਹੈ ਜਿਹਦੇ ਨਾਲ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁਣ ਜਿਹੜੇ ਰੱਬ ਦੇ ਪਿਆਰੀ ਉਹਨਾਂ ਦੀਆਂ ਵਾਸ਼ਨਾਵਾਂ ਤਾਂ ਹੀ ਸਾਰੀਆਂ ਖਤਮ ਹੁੰਦੀਆਂ ਨਾ ਕਿਉਂਕਿ ਉਹਨਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ ਅਤੇ ਭਗਤ ਕਬੀਰ ਜੀ ਨੇ ਫਿਰ ਇਹ ਪਾਵਨ ਸਲੋਕਾਂ ਵਿੱਚ ਇਸ ਕਰਕੇ ਸਮਝਾਇਆ ਉਹ ਮਾਂਗ ਸਵਾਰੇ ਆਪਣੀ ਉਹ ਸਿਮਰੈ ਹਰ ਨਾਮ ਉਹ ਜਿਹੜੀ ਮਾਂਗ ਜਿਹੜੀ ਹੈ ਉਹ ਵਾਸ਼ਨਾ ਅਧੀਨ ਆ ਕੇ ਆਪਣਾ ਹਾਰ ਸ਼ਿੰਗਾਰ ਜਿਹੜਾ ਏ ਉਹ ਕਰਦੀ ਹੈ ਅਤੇ ਵਾਸ਼ਨਾਵਾਂ ਹਮੇਸ਼ਾ ਸਾਨੂੰ ਔਗਣਾਂ ਦੇ ਵਿੱਚ ਲੈ ਜਾਂਦੀਆਂ ਕੱਲ੍ਹ ਵੀ ਆਪਾਂ ਵਾਸ਼ਨਾ ਦੀ ਗੱਲ ਕੀਤੀ ਸੀ ਨਾ ਭਗਤ ਤਰਲੋਚਨ ਜੀ ਦੇ ਬਚਨਾਂ ਦੀ ਕਿ ਜਿੱਥੇ ਜਿੱਥੇ ਵੀ ਸਾਡੀ ਵਾਸ਼ਨਾ ਸਾਨੂੰ ਲੈ ਕੇ ਜਾਂਦੀ ਹੈ ਫਿਰ ਅਗਲਾ ਜਨਮ ਜਿਹੜਾ ਉੱਦਾਂ ਦਾ ਹੀ ਮਿਲਦਾ ਹੈ ਆਪਾਂ ਭਗਤ ਤਰਲੋਚਨ ਜੀ ਦੇ ਸ਼ਬਦ ਸਾਂਝੇ ਕੀਤੇ ਸੀ ਕਿ ਜੇ ਸਾਡੀ ਵਾਸ਼ਨਾ ਮਾਇਆ ਦੇ ਵਿੱਚ ਟਿਕ ਗਈ ਤਾਂ ਅਗਲਾ ਜਨਮ ਸੱਪ ਦੀ ਜੂਨ ਦਾ ਹੈ ਜੇ ਸਾਡੀ ਵਾਸ਼ਨਾ ਜਿਹੜੀ ਹੈ ਉਹ ਔਰਤ ਦੇ ਵਿੱਚ ਪਰਾਏ ਤਨ ਵਿੱਚ ਟਿਕ ਗਈ ਉਹ ਵੇਸ਼ਵਾ ਦਾ ਸਾਡਾ ਜੀਵਨ ਹੈ ਜੇ ਸਾਡੀ ਆਪਣੀ ਸੰਤਾਨ 'ਤੇ ਹੀ ਵਾਸ਼ਨਾ ਆ ਕੇ ਖਤਮ ਹੋ ਗਈ ਅਗਲਾ ਸੂਕਰ ਦਾ ਜਨਮ ਹੈ ਜੇ ਸਾਡੀ ਵਾਸ਼ਨਾ ਘਰ ਮਹਿਲ ਮਾੜੀਆਂ 'ਤੇ ਹੀ ਆ ਕੇ ਰੁਕ ਕੇ ਖਤਮ ਹੋ ਗਈ ਤਾਂ ਫਿਰ ਉਹ ਪ੍ਰੇਤ ਦਾ ਜਨਮ ਹੈ ਅਤੇ ਆਖਰ ਵਿੱਚ ਭਗਤ ਜੀ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਿਆ ਰਹਿੰਦੇ ਬਸ ਹੈ ਪਰ ਜਿਹਦੀ ਅੰਦਰ ਆ ਕੇ ਸੋਚ ਜਿਹੜੀ ਪਰਮਾਤਮਾ ਦੇ ਨਾਮ 'ਤੇ ਆ ਕੇ ਟਿਕ ਗਈ ਨਾਮ ਸਿਮਰਨ ਵਾਲੇ ਪਾਸੇ ਲੱਗ ਗਿਆ ਅਤੇ ਉਹਦੇ ਨਾਮ ਸਿਮਰਦਿਆਂ ਸਵਾਸ ਵੀ ਜਦੋਂ ਬਤੀਤ ਹੋਣਗੇ ਨਾ ਅਤੇ ਫਿਰ ਉਹ ਜੰਮਣ ਮਰਨ ਦੇ ਚੱਕਰ ਵਿੱਚ ਆ ਭੂਤਾਂ ਪ੍ਰੇਤਾਂ ਜਿਹੜੀ ਗੱਲ ਹੁਣੇ ਭਗਤ ਜੀ ਨੇ ਕੀਤੀ ਹੈ ਨਾ ਉਹ ਸ਼ੂਕਰ ਜੋਨ ਵਿੱਚ ਨਾ ਉਹ ਸਰਪ ਜੋਨ ਵਿੱਚ ਨਾ ਉਹ ਪ੍ਰੇਤ ਜੋਨ ਵਿੱਚ ਨਾ ਉਹ ਵੇਸ਼ਵਾ ਜੋਨ ਵਿੱਚ ਉਹ ਸਗੋਂ ਬਦਰ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਿਆ ਰਹਿੰਦੇ ਵਸੇ ਸਗੋਂ ਪੀਤੰਬਰ ਪਰਮਾਤਮਾ ਉਹਦੇ ਹਿਰਦੇ ਦੇ ਵਿੱਚ ਵੱਸ ਜਾਂਦਾ ਹੈ ਸੋ ਅੱਜ ਵੀ ਭਾਈ ਗੁਰਦਾਸ ਜੀ ਇਹੀ ਗੱਲ ਸਮਝਾਉਂਦੇ ਨੇ ਕਿ ਚੰਦਨ ਅਗਰ ਕਪੂਰ ਕਥੂਰੀ ਕੇਸਰ ਇਹ ਸਾਰੀਆਂ ਸੁਗੰਧੀਆਂ ਦੁਨੀਆਂ ਦੇ ਫੁੱਲਾਂ ਦੇ ਇੱਕ ਜੇ ਆਪਾਂ ਕਹਿ ਲਈਏ ਪੇਸਟ ਬਣਾ ਕੇ ਤਨ ਦੇ ਉੱਤੇ ਲਾਈਏ ਜਿੰਨੀਆਂ ਸੁਗੰਧੀਆਂ ਇਹਦੀਆਂ ਆਉਂਦੀਆਂ ਉਹਦੇ ਨਾਲੋਂ ਵੀ ਜ਼ਿਆਦਾ ਸੁਗੰਧੀ ਨਾਮ ਰਸ ਦੀ ਹੈ ਇਹ ਸੁਗੰਧੀਆਂ ਨਾਮ ਰਸ ਦਾ ਮੁਕਾਬਲਾ ਨਹੀਂ ਕਰ ਸਕਦੇ ਸੋ ਜਿਵੇਂ ਅੱਜ ਭਾਈ ਗੁਰਦਾਸ ਜੀ ਨੇ ਪ੍ਰੇਮ ਰਸ ਪਰਮਾਤਮਾ ਦੇ ਨਾਮ ਰਸ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਸਭ ਤੋਂ ਉੱਤਮ ਸੁਗੰਧੀ ਵਾਲਾ ਰਸ ਜਿਹੜਾ ਉਹ ਪਰਮਾਤਮਾ ਦਾ ਨਾਮ ਰਸ ਦੱਸਿਆ ਏ ਅਤੇ ਅਸੀਂ ਵੀ ਸਤਿਗੁਰੂ ਦੇ ਰਾਹੀਂ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਨਾਮ ਰਸ ਦੇ ਰਾਹ ਨਾਲ ਚਾਹੇ ਸਿਮਰਨ ਦੀ ਦਾਤ ਕੀਰਤਨ ਦੀ ਦਾਤ, ਪਾਠ ਦੀ ਦਾਤ ਜਾਂ ਕਥਾ ਦੇ ਦੁਆਰਾ ਹਰ ਵੇਲੇ ਪਰਮਾਤਮਾ ਦੇ ਨਾਮ ਰਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਤਿਸੰਗ ਜੀਓ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਜੋ ਕਿ ਆਪ ਸਭ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਗੁਰਮੁਖ ਪਿਆਰਿਆਂ ਨਾਲ ਮਿਲ ਕਰਕੇ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਦਾ ਨਿੱਕ ਮਾਣ ਰਹੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਤਸੰਗ ਜੀ। ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬਹੁਤ ਹੀ ਵੱਡੇ ਪਾਕ ਜੋ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਦੁਆਰਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਆਪੇ ਸੰਗਤ ਸਦ ਬਹਾਲ ਹੈ, ਆਪੇ ਵਿਦਾ ਕਰਾਵੈ। ਮਹਾਰਾਜ ਕਹਿੰਦੇ ਜਿਨ੍ਹਾਂ ਜੀਵਾਂ 'ਤੇ ਮੈਂ ਕਿਰਪਾਲੂ ਦਿਆਲੂ ਹੋ ਜਾਂਦਾ, ਕਹਿੰਦੇ ਉਹਨਾਂ ਨੂੰ ਸੰਗਤ ਵਿੱਚ ਲੈ ਕੇ ਆਉਣਾ, ਕਹਿੰਦੇ ਸੰਗਤ 'ਚ ਲਿਆ ਕੇ ਆਪਣਾ ਨਾਮ ਜਪਾਉਣਾ। ਕਿਉਂਕਿ ਨਾਮ ਜਪਣਾ ਮਹਾਰਾਜ ਕਹਿੰਦੇ ਆਪਣੇ ਭਲੇ ਲਈ ਹੈ। ਇੱਕ ਨਾਮ ਆ ਜਿਹਨੇ ਸਾਡਾ ਭਲਾ ਕਰਨਾ, ਸਾਡਾ ਆਪਣਾ ਭਲਾ। ਇਹ ਮਾਲਕਾ ਦਾ ਨਾਮ ਜੀਵ ਆਪਣੇ ਲਈ ਜਪਦਾ ਤੁਸੀਂ ਮਹਾਰਾਜ ਸਮਝਾਉਂਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਸਦਾ ਹੀ ਮਾਲਕ ਦੇ ਨਾਲ ਰਹਿ, ਰਹੇਗਾ ਉਦੋਂ ਜਦੋਂ ਇਹਦੇ ਮਨ ਦੀ ਮੈਲ ਲੱਥ ਜਾਵੇਗੀ, ਜਦੋਂ ਇਹ ਮਨ ਪਿਓਰ ਹੋ ਜਾਏਗਾ। ਉਹਦੇ ਲਈ ਮਹਾਰਾਜ ਕਹਿੰਦੇ ਸਿਮਰਨ ਕਰੋ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਸਿਮਰਨ ਕਰੋਗੇ ਕਹਿੰਦੇ ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਕਹਿੰਦੇ ਮਾਲਕ ਦਾ ਨਾਮ ਜਿਹਨੇ ਤੇਰੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਇਹ ਮਾਲਕ ਦਾ ਨਾਮ ਜਿਹਨੇ ਮਨ ਨੂੰ ਪਿਓਰ ਕਰਨਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ। ਸੋ ਗੁਰੂ ਪਿਆਰੇ ਸਤਸੰਗ ਜੀ, ਸਤਿਗੁਰ ਸੱਚਾ ਪਾਤਸ਼ਾਹ ਜੀ ਨੇ ਸਮੇਂ ਬਖਸ਼ਿਆ, ਆਓ ਸਾਰਿਆਂ ਨੇ ਰਸਨਾ ਦੁਆਰਾ ਬੋਲ ਕੇ ਜਪਣਾ, ਸਾਰੇ ਸਿਮਰਨ ਦਾ ਜੁੜੀਏ, ਕਰੋ ਕਿਰਪਾ ਜੀ। ਆਓ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ

ਵਾਹਿਗੁਰੂ ਵਾਹਿਗੁਰੂ।

गुरु

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਗੁਰੂ ਨੇ ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣਾ ਨਾਮ ਜਪਾਇਆ, ਕੋਟਾਨ ਕੋਟ ਸ਼ੁਕਰ ਸਕਾਲ ਪੁਰਖ ਵਾਹਿਗੁਰੂ ਦਾ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਨ 'ਤੇ ਰਹਿਮਤ ਬਖਸ਼ਿਸ਼ ਕੀਤੀ ਹੈ। ਸੋ ਗੁਰਪਿਆਰੀ ਸਤਸੰਗ ਜੀ ਦੀ ਸੇਵਾ ਪ੍ਰਵਾਨ ਕਰਨੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਕਾਲ ਪੁਰਖ ਵਾਹਿਗੁਰੂ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਵਾਹਿਗੁਰੂ ਕੀ ਸੰਗਤ ਬਖਸ਼ਣ ਜੋਗਿਆ ਬਖਸ਼ ਲੈਣਾ ਜੀ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓਂਕਾਰ, ਸਤਿਗੁਰ ਪ੍ਰਸਾਦ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਪਾਵਨ ਲੜੀਵਰ ਕਥਾ, ਗੁਰਮਤ ਵਿਚਾਰਾਂ, ਵਾਹਿਗੁਰੂ ਸਿਮਰਨ ਸੰਗਤੀ ਰੂਪ ਦੇ ਵਿੱਚ ਹੋਏ ਹਨ। ਸਤਿਗੁਰੂ ਕਿਰਪਾ ਕਰਨੀ, ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਸਭ ਸੰਗਤਾਂ ਦੀ ਹਾਜ਼ਰੀ, ਤਿਲ ਫੁਰ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ, ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ, ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ,

ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ।

0: ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਬੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਰਹਿਣ ਆਈ ਹੈ ਸਤਿਗੁਰੂ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਿੱਥੇ ਜਾਏ ਬਹਿ ਮੇਰਾ

ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦਾ ਸ਼ਾਹ ਜਿਸ ਪਾਸ ਬੈਠਿਆ ਪੂਰੀਐ।

ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਸ਼ੈ ਵੀ ਪ੍ਰਵਾਹ ਸਾਚਾ ਸਾਹਿਬ ਸਾਜਨਾਈ ਪਾਖਿਆ ਪਹੁ ਅਪਾਰੂ ਆਖੇ ਮੰਗਾ ਦੇ ਦਾਨ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਆ ਜਿੰਦ ਸਦਨ ਬਾਰ ਕਹਿ ਬੂਗਣ ਮੁਲੀਆ ਜਿਸਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਹ ਦੁਆਰ

ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਵ ਜਾਈ। ਸਭਨਾ ਜੀਆਂ ਕਾ ਇਕ ਦਾਤਾ ਸੁਮੈ ਮਿਸਰ ਨ ਜਾਈ। ਤੀਰਥ ਨਾਵਾ ਜਿਤ ਸੁਭਾਵਾ ਮਿਣ ਪਾਣੀ ਕੇ ਨਾਇ ਕਰੀ, ਜੇ ਤੀਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ, ਗੁਰਾ ਕਦੇ ਬਜਾਈ। ਸਭਨਾ ਜੀਆਂ ਕਾ ਇਕ ਦਾਤਾ ਸੁਮੈ ਮਿਸਰ ਨ ਜਾਈ। ਜੇ ਜੁਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਵੇ ਜਾਣੀਐ ਲਾ ਚਲਾ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਸੰਦਰਨ ਆਵਈ ਤਾਂ ਬਾਦ ਨੂੰ ਪੁੱਛਿਆ ਕੇ। ਕੀਟਾ ਇੰਦਰ ਕੀਟਾ ਕਰ ਦੋਸੀ ਦੋ ਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ।

ਸੁਣਿਆ ਈ ਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗਾ ਜੁਗਤ ਤਨ ਵੇਦਾ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਭਾਵਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅਰਸਰ ਕ

ਆਕਾਸ਼ ਸੰਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸੁ ਪ੍ਰਗਟ ਜਾਏ।

ਜੋ ਲੇਖਾ ਲਿਖ ਜਾਣਾ ਹੋਵੇ, ਲੇਖਾ ਲਿਖਿਆ ਕੀਤਾ ਹੋਵੇ, ਕੀਤਾ ਤਾਂ ਸਵਾਲ ਰੂਪ ਗੇਤ

ਸੰਖੀ ਅਮਰ ਕਰ ਜਾਈ ਦੂਰ ਸੰਗਾਲ ਬੜ ਹਥਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਹੇ ਅਸੰਘ ਗੂੜਿਆਰ ਗੂੜੇ ਫਿਰਾਹੇ ਸੰਘ ਮਰੇਸ਼ ਮਰ ਪੱਖ ਖਾਏ

ਕਮਨ ਸਿਰ ਤੀ ਮਾਵ ਕਮਨ ਜਿਤ ਹੁਆ ਆਕਾਰ ਵੀ ਨ ਪਾਈਆ ਪੰਡਤੀ ਜੇ ਹੁਵੈ ਲੇ ਬੁਰਾਣ ਵਕਤ ਨ ਪਾਇਓ ਕਾਤੀਆਂ ਜੇ ਲਿਖਾਂ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਉ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਕਿਉਂ ਸਾਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਮੁੱਦਾ ਸਾਹਿਬ ਵੱਡੀ ਨਾਹੀ ਕੀਤਾ ਜਾਖਾ ਹੋ

ਸਲਾਹੀ ਇਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਰਲਾ ਹੂਮਨੀ ਜੇ ਤੇ ਮਨੋ ਨ ਵਿਸਰੈ ਅੰਤਰ ਸੁਪਤੀ ਕੈ ਨਯੰਦੇ ਅੰਤਰਾ ਕਰਨਾ ਦੇ ਨਯੰਦੇ ਅੰਤਰਾ ਵੇਖਣ ਸੁਣ ਨਯੰਦੇ।

ਇਹੋ ਅੰਦਰ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਵੇ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਈ ਤੇ ਸੁੱਚਾ ਕਹੋ ਜਾਣਾ ਸੋਏ ਜੀ ਵੜਿਆ ਜਣੀ ਆ ਪਾਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਨਾਂ ਦਮ ਆਏ।

ਕਾਹੀ ਕਾਹੀ ਕੀਤਿਆਂ ਦੂਬ ਸਰਮਾਰੇ ਫੇਰ ਦਾਤ ਨਹੀਂ ਦਾਤਾਰ ਬੰਦ ਖਲਾਸੀ ਪਾਣਾ ਹੋਵੇ ਹੋਰ ਆਖਣ ਸਿੱਕਾ ਕੋਵੇ ਜੇ ਕੋ ਖਾਏ ਗਏ ਆਖਣ ਪਾਈ ਉਹ ਜਾਣੇ ਜਿੱਦੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਕੇ ਜਿਸ ਨੂੰ ਬਖਸ਼ੇ ਸੁਸਾਲਾ।

ਅਮੁੱਲ ਬਾਸੀ ਸਾ ਮੁੰਨ ਨੀਸਾਨ ਮੁੱਲਾ ਕਰਮਾ ਮਨ ਫਰਮਾ ਆ ਮੁੱਲੋ ਮੁਲੇ ਆਖਿਆ ਨਾ ਜਾਏ ਆਖਾ ਕਰੀ ਲਿਵਲਾਏ ਆਖੈ ਵੀਤ ਪਾਠ ਪੁਰਾਣ ਆਖੈ ਪੜਾ ਕਰੈ ਵਖਿਆਣ ਆਖੈ ਬ੍ਰਹਮ ਆਖੈ ਇੰਦ ਆਖੈ ਗੋਪੀ ਦੈ ਗੋਵਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੂਰ ਨਾਰ ਮੁੰਡਨ ਸੇਵ ਕੀਤੇ ਆਖੈ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਜਾਏ ਕੀਤੇ ਗੀਤੇ ਹੋ ਕਰੇ ਤਾਂ ਆਖਣ ਸੁੱਖਾ ਕਹੀਏ ਜੀਵਨ ਪਾਵਾ ਦੇਵ ਨ ਹੋਏ ਨਾਨਕ ਜਾਣਾ ਸੱਚਾ

ਕਿਹਾ ਦਿੱਤਾ ਸਰਬ ਸੰਭਾਲੇ ਵਾਜੇ ਨਾਦਾਨੀ ਗਾ ਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਬਰੀ ਸੁ ਕਹੀਣ ਕੇਤੇ ਗਾਮਨ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਬਾਰੇ ਗਾ ਵਹਿ ਚੇਤ ਗੁਪਤ ਲਿਖ ਜਾਣੈ ਨਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨਮੋਹਨਾ ਸੁਰਗਾ ਮਾਸ਼ ਪਿਆਲੇ ਗਾਵਨ ਰਤਨੇ ਪਾਏ ਦੇਰੇ ਅਰਸਰ ਤੀਰਥ ਨਾਲੇ

ਭਗਤ ਰਸਾਲੇ ਹੋਰ ਕੀਤੇ ਗਾਵਨ ਸੀਮਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿ ਦੀ ਮਰਿਆ।

ਸਦਾਈ ਮੁੰਦਾ ਸੰਦੋ ਸਰਮ ਬਾਜੂਲੀ ਧਿਆਨ ਕੀ ਗ੍ਰਹਿ ਮਹਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮਾਤ।

ਕਿਤੇ ਦੇਵ ਦਾਨ ਮੁੰਨ, ਕਿਤੇ ਕਿਤੇ ਰੰਸ ਮੁੰਦ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿਤੇ ਪਾਦ ਨਿੰਦ, ਕੀਤੀਆਂ ਸੁਰਤੀ ਸੇਵਾ, ਕਿਤੇ ਨਾਨਕ ਅੰਦਰ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ।

ਅਛੁਤਾਈ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮਹਿਮਾ।

ਕਰੀ ਅਨੰਦ ਸੱਚਾ ਮਨ ਸੂਈ ਸੱਚ ਖੰਡ ਵਸੀ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾ ਤਿੱਥਾ ਖੰਡ ਮੰਡਲ ਵਰਬੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਜੇ ਵਾ ਜੇ ਹੁਕਮ ਤਿਵ ਤਿਵਕਾਰ

ਭੀਖ ਕੂ ਕਹਿ ਨ ਸਕਤ ਕਿਹੇ ਅਚਲ ਮੂਰਤੇ ਅਨੁਪਾ ਪ੍ਰਕਾਸ਼ ਅੰਤੂਰ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ

ਵੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮ ਨਮਸਤੰਗਾ ਧਰਮ ਨਮਸਤੰਗਾ ਨਾਮ ਨਮਸਤੰਗਾ ਧਾਮ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਬੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤੰਗ ਨਮਸਤਸਤ ਅਜਬੇ ਅਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸ ਦੇਵ ਨਮਸਤੰਗ ਅਭਿਵ ਨਮਸਤੰਗ ਅਜਨਮੇ ਨਮਸਤੰਗ ਸੁਬਰਮੇ ਨਮੋ ਸਰਬਗੌਣੇ ਨਮੋ ਸਰਾਪੌਣੇ ਨਮੋ ਸਰਬਰੰਗੇ ਨਮੋ ਸਰਾਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਬਸੁਖੰ ਨਮੋ ਸਰਾਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਾਬਾਲੇ

ਵੱਖਰਾ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪ।

ਨਮੋ ਜੋ ਜੁਗੇਸ਼ਵਰੰ ਪਰਮ ਸਿੱਧੀ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪ੍ਰਾਣੀ ਨਮੋ ਸ਼ਸਤਰ ਪਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ

ਪਾਲਨ ਅਸ਼ੇਦੀ ਅਭੇਦੀ ਅਨਾਮੰਗਾ ਕਾਮ ਸਮਸਤੋ ਬਰਾਜੀ ਸਮਸਤਸਤ ਧਾਮ ਦੇ ਰਾਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਾਤੀ ਨਦਾਨੇ ਨਮਸਤਮੰਗ ਨਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਮ੍ਰੀਤ ਮ੍ਰੀਤੇ ਨਮੋ ਰੁਖ ਰੁਖੇ ਨਮੋ ਸੋ ਸੋਕੇ ਨਮੋ ਸਰਬਰੋਗੇ ਨਮੋ ਸਰਾਭੋਗੇ ਨਮੋ ਸਰਬਜੀਤੰ ਨਮੋ ਸਰਾਪੀਤੰ ਨਮੋ ਸਰਬਗਿਆਨੰ ਨਮੋ ਬ੍ਰਹਮਤਾਨੰ ਨਮੋ ਸਰਾਮੰਤਰੰ ਨਮੋ ਸਰਬਜੰਤਰੰ ਨਮੋ ਸਰਬਦ੍ਰਿਸੰ ਨਮੋ ਸਰਾਕ੍ਰਿਸੰ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਜੇ ਸਮਸਤੰ ਬਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤਰਾਣ ਸਰਬਾਂ ਭਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰ ਭੇਵੰ ਸਰਬੰ ਕਾਲੇ।

ਧਰਮਾਂ ਸਦਾ ਮੰਦਾਇ ਏਕ ਮੂਤਨੇ ਦਰਸ਼ਨਾ ਕੀਂਦ ਰੂਪਨੇ ਕਾ ਖੇਰ ਖੇਲਾ ਖੇਰ ਖੇਲਣੇ ਅੰਤ ਕੋ ਬਰੇਕ।

ਪੂਰਨ ਪੁਰਖਾ ਪਾਰ ਸਰਾ ਵਿਸ਼ਵ ਰਚਿਓ ਸਵਾਮ ਬਾਬਾ ਗਣ ਪੁੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮਤਾ ਸੁਪਰਮ ਰਹਿ ਭੂਤ ਲਖ ਬੇਸ਼ ਅੰਗਰਾ ਨਰੰਗ ਜਾਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮਨੁਦਾਏ ਕਾਮ ਆਪ ਰੂਪ ਅਮੀਕਨ ਉਸਤੇ ਪੁਰਖ ਵਧੂਤਾ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਵੇਖ

ਪਾੜਿਆ ਚਾਚਰੀ ਛੰਦ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਦਾਮੇ ਅਕਾਮੇ ਭੁਜੰ ਬ੍ਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨ ਮਿੱਤਰੈ ਨ ਭਰਮੰ ਨ ਮਿੱਤਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨਾ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਆਦਿ ਸੈ ਆਦਿ ਸੈ ਆਕ੍ਰਿ ਸੈ ਭਗਵਤੀ ਛੰਦ ਵੈ ਪ੍ਰਸਾਦ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕੈ ਕੇ ਅਵ ਆਦਿਤ ਸੋਕੈ ਕੇ ਅਵਧੂਤ ਮਰਨੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਆਸ਼ੋਕ ਮਰਨੈ ਕੇ ਸਰਬਾਇ ਅਪਰਨੈ

ਇਹ ਅਫਲੋ ਗੁਨਾਹ ਹੈ ਕਿ ਸ਼ਾਹ ਨਾ ਸ਼ਾਹ ਕਿ ਕਾਰਨ ਗੁਣਿੰਦਾ ਹੈ ਕਿ ਰੋਜੀ ਦੇਹੰਦਾ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਰੀ ਹੈ ਕਿ ਸਰਵੱਤਰ ਮਾਨਿਆ ਕਿ ਸਰਵੱਤਰ ਦਾਨਿਆ ਕਿ ਸਰਵੱਤਰ ਗਾਉਣੇ ਕਿ ਸਰਵੱਤਰ ਭਾਉਣੇ ਕਿ ਸਰਵੱਤਰ ਦੇਸਾ ਕਿ ਸਰਵੱਤਰ ਬੇਸਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸਾਜਾ ਕਿ ਸਰਵੱਤਰ ਦੀਨਾ ਕਿ ਸਰਵੱਤਰ ਨੀਨਾ ਕਿ ਸਰਵੱਤਰ ਜਾਹੋ ਕਿ ਸਰਵੱਤਰ ਪਾਹੋ ਕਿ ਸਰਵੱਤਰ ਦੇਸਾ ਕਿ ਸਰਵੱਤਰ ਬੇਸਾ ਕਿ ਸਰਵੱਤਰ ਕਾਲਾ ਕਿ ਸਰਵੱਤਰ ਪਾਲਾ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸੁਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਤ੍ਰਾਣ ਹੈ ਕਿ ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸਾ ਕਿ ਸਰਵੱਤਰ ਪੇਸਾ ਕਿ ਸਰਵੱਤਰ ਮਾਨਿਆ ਸਦਾ ਪ੍ਰਦਾਨਿਆ ਕਿ ਸਰਵੱਤਰ ਜਾਪਿਆ ਕਿ ਸਰਵੱਤਰ ਥਾਪਿਆ ਕਿ ਸਰਵੱਤਰ ਭੰਨ ਹੈ ਕਿ ਸਰਵੱਤਰ ਮਨ ਹੈ ਕਿ ਸਰਵੱਤਰ ਇੰਦਰਾ ਕਿ ਸਰਵੱਤਰ ਚੰਦਰਾ ਕਿ ਸਰਬੰਗ ਕਲੀਮਾ ਕਿ ਪਰਮੰਗ ਭਾਈਮਾ ਕਿ ਆਕਲ ਅਲਾਮੈ ਕਿ ਸਾਹਿਬਾ ਕਲਾਮੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮੈ ਸਲੀਖਤ ਮਦਾਮੈ ਗਨੀਮਲ ਸ਼ਿਕਸ਼ਤੇ ਗਰੀਬਲ ਵਰਸਤੈ

ਸਰਬਣਸ਼ਾਂਦਵਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਧਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮਾ ਸਰਬੰ ਧਰਮੰ

ਸਰੂਪੇ ਅਭੰਗੰ ਵਿਮੁਦੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਭਾ ਵਿਮੁਦੇ ਅਨੰਗੀ ਅਨਾਮੇ ਦਰਭੰਗੀ ਦਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਮੁਤਰਾ ਨਮੁਤਰਾ ਨ

ਹਾਜ਼ਰ ਹਜ਼ੂਰ ਹੈ, ਮਿਸਰ ਸਲਾਮ ਹੈ, ਸਮਸਤਨ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਸੰਚਰਾਗ ਹੈ, ਕਿ ਕਾਮਲਾ ਕਰੀਮ ਹੈ, ਕਿ ਰਾਜ ਕਰੀਮ ਹੈ, ਕਿ ਰੋਜੀ ਦਿਹਾਂਦਾ ਹੈ, ਕਿ ਰਾਜ ਕਰਿੰਦਾ ਹੈ, ਕਰੀਮਲ ਕਮਾਲ ਹੈ, ਕੇਸਨ ਜਮਾਲ ਹੈ, ਗਨੀਮਲ ਖਿਰਾਜ ਹੈ, ਗਰੀਬਲ ਨਵਾਜ ਹੈ, ਹਰੀਮਲ ਸ਼ਿਕਨ ਹੈ, ਰਾਸਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤਨ ਨਿਵਾਸ ਹੈ, ਅਗੰਜਲਾ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤਲ ਨਿਵਾਸ ਹੈ, ਸਰਬਲ ਗਵਨ ਹੈ, ਮੇਸਲ ਨਰਵਨ ਹੈ, ਤਮਾਮਲ ਤਮੀਜ ਹੈ, ਸਮਸਤਲਾ ਜੀਜ ਹੈ, ਪਰਮਰ ਮੀਸ ਹੈ, ਸਮਸਤਲਾ ਦੀਸ ਹੈ, ਆਦੇਸਲਾ ਲੇਖ ਹੈ, ਮੇਸਲਾ ਭੇਖ ਹੈ, ਜਮੀਨਲ ਜਮਾ ਹੈ, ਮੀਕੁਲੇਮਾ ਹੈ, ਕਰੀਮਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਮਿੱਤੋ ਸੁਭਾਸ ਹੈ, ਕਿ ਅਜਬਾ ਸਰੂਪ ਹੈ, ਮਿੱਤੋ ਬਬੂਤ ਹੈ, ਮਿੱਤੋ ਬਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਮਿੱਤੋ ਅਭੰਗ ਹੈ, ਮਧੂ ਭਾਰ ਸ਼ੰਤ ਵੈ ਪ੍ਰਸਾਦ ਮੋਨ ਮਨ ਬਰਣਾ ਗੁਣ ਗਨ ਮਦਾਮ ਅਰ ਭਰਿਆ ਗੰਜ।

ਕਾਲੀ ਹੈ, ਕਲ ਖੰਡਨ ਹੈ, ਮੈਂ ਮੁੰਡਨ ਹੈ, ਜਗਤ ਈਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬੋਬਾਰਨ ਹੈ, ਧ੍ਰਿਤ ਕੀ ਧਰਨ ਹੈ, ਜਗ ਕੀ ਕਰਨ ਹੈ, ਮਨਮਾਨੀਏ ਹੈ, ਜਗ ਜਾਨੀਏ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਾਸੀਏ ਹੈ, ਸਰਬਨਾਸੀ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬਮੇਸ਼ਵਰ ਹੈ, ਜਗਦੀਸ਼ਵਰ ਹੈ, ਬ੍ਰਹਮੰਡ

ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਵ ਰਿਓ ਕਰ ਯੁਗ ਜਦੀ ਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਲਕੂ ਨ ਦੇਖੀਏ ਪਾ ਮਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤ ਇਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂਟ ਤਰੰਗ ਕੁਰੰਗ ਸਿਕੂ ਦੱਤ ਪੌਣ ਕੇ ਕੌਣ ਕੋ ਜਾਤਨ ਮਾਰੇ ਪਾਰੀ ਭਜਾਨ ਕੇ ਭੂ ਬਲੀ ਬੇਨਾਵਨ ਸੀਸਣਾ ਜਾਤ ਵਿਚਾਰੇ

ਸੁਧ ਸਪਾ ਦੁਰੰਦ ਬਹਾ ਸੁਸਾ ਸੁਨਾ ਦੁਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਰ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ

ਤੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗੜੇ ਗਡਾਨ ਕੇ ਤੂੜ ਨਹਾਰ ਸੋ ਬਾਤਨ ਹੀ ਜਗ ਚਾ ਲਵੀਆ ਸਾਹਿਬ ਸ਼੍ਰੀ ਸਭ ਕੋ ਸਰਨ ਲਾਇਕ ਜਾਚਕ ਅਨੇਕ ਸਵੇਕ ਦਵਈਆ ਦਾਨ ਮਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾ ਪਨ ਬਾੜ ਜੈ ਤੁਨ ਭਾਪਨ ਗੀ ਭਾ ਪੁੰਜਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਛਤਰ ਸਵੈ ਅਵਲੋ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਥਬ ਜੌਂ ਤਰਲੋ ਰਾਜ ਕਰੇਂਗੇ ਕੂੜ ਸ਼ਨਾਨ ਗਜਾਦਿਕ ਦਾਨ ਨੇ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਵਿਸ਼ਨ ਸਚੀ ਪਦੇ ਅੰਤ ਬਸੀ ਜਾਂ ਪਾ ਪਰੇਂਗੇ ਜੇ ਨਰ ਸ਼੍ਰੀ ਭਰਗੇ ਪ੍ਰਸਹ

ਬਾਸ ਕੀਓ ਮਿਖਿਆਨ ਸੋ ਬੈਠਕੈ ਐਸੇ ਹੀ ਐਸੇ ਸੋ ਮੈਂ ਸਮਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਆ ਤੂੰ ਪ੍ਰਾਪਾਇਓ ਕਾਹੂ ਲੈ ਪਾਹਨ ਬੂ ਤਰਿਓ ਸਿਰ ਕਾਹੂ ਲੈ ਲਿੰਗਰੇ ਲਣਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਮਸ਼ਾਕੋ ਸੀ ਸੁਨਵਾਇਓ ਕਉ ਬਤਾਨ ਕੋ ਬੂਜਤ ਹੈ ਪਸ਼ਕੂ ਮਿਰ ਤਾਨ ਕੋ ਬੂਜਨ ਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਾਗ

ਜਚਨੇ ਬਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਾਲ ਮੋਹ ਬਦ ਗਈਆ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਣਤਾ

ਸਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋ ਤੇਰੇ ਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਪੈ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀਆ ਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਅਰਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੂਨੰਦ ਸਾਹਿਬ ਆਵਤ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ

ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੀਰਿਆ, ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰਾ ਸੁਆਮੀ ਸੁਖ ਮਨੋ ਸ

ਵਾਹਿ ਸਦਾ ਸ਼ਬਦ ਸਲਾਹ ਦੇਣੀ ਨਾਮ ਮਨ ਵਸਾ ਵਾਹਿ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ

ਹੁਕਮ ਨਿਹਾ ਪਾਈਆ ਹੁਕਮ ਨਿਹਾ ਗੁਰੂ ਕੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਬ੍ਰਹਮ ਬੁਲਾਇਆ ਮਾਇਆ ਤਮੋਹਣੀ ਤਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੋ ਨਿਰਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਸ ਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀ ਤਾਲ ਗੁੰਚ ਦਲਾਈਆ ਐਸਾ ਕੰਮ ਮੁੰਡੇ ਨਾ ਕੀਚਾ ਜਦ ਅੰਤ ਪਿੱਛੋਂ ਤਾਈਆ।

ਖਾਣੈ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਧੀਰਾ ਇੰਦਰ ਪਾਇਆ ਸੁਰ ਨਾਰ ਮੁੰਜਰੀ ਅੰਮ੍ਰਿਤ ਖੂਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ।

ਲਾ ਹੇ ਸਮਝਣ ਲਾ ਸੁਆਮੀ ਹੋਰ ਕਿਹਾ ਜਨਾ ਗੁਣ ਤੇਰੇ ਜੇਵ ਤੂੰ ਚਲਾ ਹਿੰਦ ਬਾ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਣ ਪਾਵਹੇ ਕਹਿ ਨਾਨਕ ਸੱਚੇ ਸਾਹਿਬ

ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ ਜਿੰਦਨੋ ਨਿਖਿਆ ਆਇਆ ਫਿਰੇਕ ਨੀਰੇਕ ਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ।

ਜਾ ਮਿਣ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਦਾ ਸੰਜਮ ਰਹਾ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿ ਸੰਜਮ ਤੁਰਤਾ ਜਾਏ ਮਾਨ ਧੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ

ਜੀ ਹਾਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਆਂ ਨਿਰਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸੰਚੈ ਨਾਹੀ ਮਨ।

ਹੋਏ। ਜੇ ਕੋ ਗੁਰਦੇਵੇ ਮੁਖ ਹੋਵੈ, ਮਨੁਸਰ ਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥਾ ਕੋਈ। ਪੁੱਛਾ ਬਵੇ ਕੀਆਂ ਜਾਏ, ਨੇਕ ਜੂਨੀ ਬ੍ਰਹਮੇ ਆਵੈ, ਮਨੁਸਰ ਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾ ਚਰਨੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ।

ਗਾਵ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ। ਹਾਰ ਹਾਰ ਨਿਤ ਗ੍ਰਹਿ ਰਸਨਾ ਕਹਿ ਆਕਸ਼ੂ ਨ ਜਾਣੀ, ਚਿੱਤ ਜੰਗਾ ਹਰਣਾ ਮਾਇਆ ਭੂਮਨ ਪੈਰ ਬਾਣੀ। ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰਾ ਹੀਰੇ।

ਰਤਨੀ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰੇ ਹੀਰਾ ਜਿਹੜਾ ਸਿਵ ਸੰਗਤ ਆਪ ਪਾਏ। ਕਹਿ ਕਰਤਾ ਆਪੇ ਵਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮਾ ਕਿਸੇ ਬੁਝਾਏ ਤੋੜੇ ਬੰਧਨ ਹੋਵੇ।

ਆਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਨ ਜਾਣੀ ਤੱਤਾ ਸਾਰਨ ਜਾਣੀ ਗੁਰੂ ਬਾਜੋਂ ਤੱਤਾ ਸਾਰਨ ਜਾਣੀ ਤੀਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਆਣੀ ਗੁਰ ਕਿਰਪਾ ਤੇ ਸੇ

ਉਸ ਨੂੰ ਕਿਉਂ ਨਾ ਸਕੀ, ਇਸ ਨੂੰ ਆਪਣੀ ਨਵਲਾਵਾਏ, ਆਪਣੀ ਨਵਿਆ ਪੇ ਲਾਏ, ਗੁਰਮਾਂ ਸਦਾ ਸੰਭਾਲੀ ਹੈ। ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ, ਜੈ ਸੀ ਅਗਨ ਉਧਰ ਮੈਂ ਤੈ ਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ, ਕਰਤਾ ਖੇਂਦਰ ਚਾਇਆ, ਜੰਦ ਪਾਣਾ ਤਾਂ ਜੰਮਿਆ, ਪ੍ਰਭਾਵ ਫੁੱਲਾ ਪਾਇਆ।

ਉੱਚੀ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁਰਣਾ ਪਾਇਆ ਜਾਏ ਮੁਰਣਾ ਪਾਇਆ ਜਾਏ ਕਿਸੈ ਬਿਟੂੰ ਰਹੀ ਲੋ ਬਿਰਲਾਈ ਆਸਾ ਸਤਿਗੁਰ ਜੀ ਮਿਲਾ ਤਿਹਨੂੰ ਸਿਰ ਸੰਭੀਐ ਵਿੱਚੋਂ ਆਪ ਜਾਏ ਜੇ ਸਦਾ ਜੀਆ ਤਿਹ ਮਿੰਦਰੈ ਹਰ ਵਸੀ ਮੁਨਿਆਏ।

ਸਿੰਘ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੂਆ ਚਲ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੂਤ ਰਾਖੀ ਤਾਨੂੰ ਨਿਮੇ ਆਇਆ। ਮਾਨ ਚਾਉ ਭਇਆ ਪ੍ਰਵਿਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਾ ਨੇ ਸਖੀਆ, ਸੁਖ ਦੂ ਨਾ ਵਿਆਪਾਈ, ਗੁਰਚਰਨ ਲਾਗੇ ਦਿਨ ਸੁਭਾਗੇ।

ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਜਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਰਨ ਮਲਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿੰਘ ਚਲਾਇਆ ਏ ਨੇਤਰ ਹੋ ਮੇਰੇ ਹੋਰ ਤੁਮ ਜੋ ਦਰੀ ਹਰ ਬਿਨੇ ਵਰਣ ਦੇਖੋ ਕੋਈ

ਸਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰਾਖੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਘਰ ਸੱਚ ਜਿੱਥੇ ਸਦਾ ਸੱਚ ਦਿਆ ਵਹੇ ਸੱਚੋ ਧਿਆ ਵਹ ਜੰਦਰ ਬਾਵਾ ਗੁਰਮਾਨ ਜਨਾ ਬੁਝਾ ਵਹੇ ਇਹੋ ਸਤਸਮ ਨਾ ਕਾ ਖਸਮ ਹੈ ਜੇ ਬੁਛੇ ਸੂਰਜ।

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨਾ ਉਹਨੇ ਦਿਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਣੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ

ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦੇ ਹਾਂ, ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਕਿਰਪਾ ਕਰੋ ਜੀ, ਇਸ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰ ਜੋ ਗੁਰੂ ਸਵਾਰੀ ਸਾਹਿਬ ਸੰਗਤਾਂ, ਵੱਡੇ ਭਾਗ ਹੋ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਬਖਸ਼ਿਆ, ਨਿਤਨੇ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਿੱਖੀ ਨਾਮ ਦਾ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ, ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦੀ ਰਚਨਾ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ।

ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਦ ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚ ਮੰਗਤੇ

ਇਹੋ ਜਿਹੇ ਵਚਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਭ ਜਦ ਤੱਕ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜੇ ਸੱਚੋ ਸੱਚ ਬੁਝਾਇਆ ਜਿਹਨੇ ਸੱਚ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿ ਵਿਚਾਰ ਰੱਖੀ ਹੋਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮੁਕਤ ਵਿੱਚੋਂ ਮੋਹ ਚੁਕਾਇਆ, ਉਹ ਤੁਮ ਇਹੋ ਵਿਚਾਰ ਹੈ ਜੇ ਸੱਚੇ ਸਿਉਂ ਚਿਤ

0: ਲਿਖ ਜਿਹਾ ਵੇਖੈ ਤੇਹਾ ਵੇਖ ਮਹਲਾ ਦੂਜਾ।
1: ਹੋਮੈ ਇਹ ਜਾਤ ਰਹਿ ਹੋਮੇ ਕਰਮ ਕਮਾਏ ਹੋਮੇ ਹੀ ਬੰਦਨਾ ਫਿਰ ਪ੍ਰਜੋਨੀ ਪਾਏ। ਹੋਮੈ ਕਿਥੋਂ ਪਜੈ ਕਿਤ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪੈ ਕਿਤ ਫਰਾਏ ਹੋਮੇ ਦੀਰਘ ਰੋਗ ਹੈ ਦਾਰੂ ਪੀਏ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।

0: ਜੋ ਹਰੀ ਸਵਸਤ ਤਿਸ ਦਿਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਯੋਗ ਬੈਭਾਨ ਲੱਖ ਸੁਪਨ ਸੰਗਰਾਮ ਰਣ ਮੈਂ ਸੁੱਟੇ ਪ੍ਰਾਣ ਲੱਖ ਸੁੱਤੀ ਲੱਗਿਆ

ਤੇ ਤਾਂ ਘੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਕੀਆ ਦੇਹੀ ਦੁੱਖ ਦੀਆ ਸੋਵੇ ਦੀ ਆਪਣਾ ਕੀਆ ਆਨਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੁਨ ਮੁਗਤਾ ਕਿਉਂ ਜਾ ਕੇ ਗੁਰਬਿਨ ਸੁੱਤਾ ਪਗੋਂ ਪਿਤਾ ਨਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰਖੰਦੇ ਪਤ ਗਵਾਈ ਵਿਣ ਨਾ ਵੈ ਕਿਸ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਦਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ।

ਆਏ ਸਮਰ ਸਵਾਮੀ ਸਤਿਮੇ ਅਸ ਸਤਿ ਰਹੇ ਸਭ ਕੋ ਸਤ ਸਮਾਵੈ ਜਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿਸੂ ਨਹਿ ਲੈ ਪ੍ਰਸਤ ਜਾਏ ਨਾ।

ਪਾਠ ਪੁਸਤਕ ਸੰਧਿਆ ਬਾਦਨ ਸਿਰ ਪੂਜ ਸੁਭਗਲ ਸਮਾਧਨ ਮੁਖ ਝੂਟ ਬੇਬੁਖਨ ਸਾਰੰ ਤ੍ਰੈਪਾ ਤੇ ਹਾਲ ਵਿਚਾਰੰ ਗੱਲ ਮਾਤਾ ਤਿਲਕ ਲਾਟਨ ਦੋ ਧੋਤੀ ਬਸਤਰ ਕਪਾਟਨ ਜੇ ਜਾਣਸ ਬ੍ਰਹਮ ਕਰਮ।

ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ ਮਲੇਸ਼ ਧੰਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉਪਰਿਆਈ ਬੈਠੀ ਕੁੜਿਆਰ ਮੱਤ ਫਿੱਟੇ ਵੇ ਮੱਤ ਫਿੱਟੇ ਅਨੁ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇਨ ਮਨ ਜੂਠੇ ਚੁਲੀ ਭਰੇਨ ਕੋ ਨਾਨਕ ਸੱਚ ਤਿਹਾਈਏ ਸੁੱਚ ਹੋਵੇ।

ਬੈਠੇ ਮੰਡਪ ਮਾਰੀਆਂ ਲਾਇ ਬੈਠੇ ਕਰਪਾ ਸਾਰਿਆ ਕੀ ਕਰਮਨ ਭਾਵ ਦੇ ਹਰ ਬੁਝਨ ਨਾਹੀ ਹਾਰਿਆ ਕਰ ਫੁਰਮਾਇ ਸਿਖਾਇਆ ਵੇਖ ਮਹਿਲਤ ਮਨ ਸਾਰਿਆ।

ਪੌੜੀ ਸਤਿਗੁਰ ਵੱਟਾ ਕਰ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨ ਦਰੀ ਆਈਆ ਜਾਤ ਇਸ ਪਾਣਤ ਮਨ ਵਸਾਈਆ ਕਾਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰੀ ਆਈਆ।

ਭੰਡ ਮੂਆ ਭੰਡ ਭਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾਖੀਏ ਜਿੱਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਹਰਾ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਈਏ।

ਜਿਸ ਵੀ ਸੁਖ ਪਾਈਐ ਸੋ ਸਤ ਮਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਭ ਨਾਲ ਨਹਾਰੀਐ ਤੇ ਵੇਹ ਆਪਾ ਸਾ ਢਾਲੀਐ

ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਧੁਨਾਸੁਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਦਰ ਆਈਆਂ ਸੰਗਤਾਂ ਦੇ ਵਾਸਤੇ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਇਹ ਅੱਜ ਦੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ 15 ਭਗਤਾਂ ਦੇ ਅੰਦਰ ਸ਼੍ਰੋਮਣੀ ਸਥਾਨ ਰੱਖਣ ਵਾਲੇ ਭਗਤ ਕਬੀਰ ਜੀ ਦੇ ਪਾਵਨ ਬਾਣੀ ਦੇ ਬੋਲ ਅੱਜ ਸਾਨੂੰ ਮੁੱਖ ਵਾਕ ਦੇ ਰੂਪ ਅੰਦਰ ਬਖਸ਼ਿਸ਼ ਹੋਏ ਨੇ। ਭਗਤ ਕਬੀਰ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਵਰੂਪ, ਉਹਨਾਂ ਦੇ ਪਾਰਾਵਾਰ ਦੀ ਗੱਲ ਸਮਝਾਉਂਦਿਆਂ ਹੋਇਆਂ ਦੱਸਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੀ ਹੋਂਦ ਦਾ ਕੋਈ ਪਾਰਾਵਾਰ ਨਹੀਂ ਲੱਭ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਬੇਅੰਤਤਾ ਦੇ ਮਾਲਕ ਨੇ, ਜਿਨ੍ਹਾਂ ਦੇ ਆਦਿ ਤੋਂ ਲੈ ਕੇ ਅੰਤ ਤੱਕ ਦੀ ਕਿੰਨੀ ਸੀਮਾ ਏ, ਕਦੋਂ ਤੋਂ

ਪਰਮਾਤਮਾ ਦੀ ਹੋਂਦ ਹੈ, ਉਸ ਦਾ ਪਸਾਰਾ ਕਿੱਡਾ ਵੱਡਾ ਹੈ, ਉਹਦੀ ਅਸੀਮ ਸ਼ਕਤੀ ਜਿਹੜੀ ਉਹ ਹੈ ਕਿੱਡੀ ਵੱਡੀ, ਇਹ ਸਾਰੇ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਪਰ ਬਹੁਤ ਸਾਰੀ ਮਨੁੱਖਤਾ ਬੜੇ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰਦੀ ਆ ਰਹੀ ਹੈ, ਯਤਨ ਕਰਦੀ ਆ ਰਹੀ ਹੈ ਕਿ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਜਾਣਿਆ ਜਾ ਸਕੇ। ਅਤੇ ਸਤਿਗੁਰੂ ਜੀ ਵੀ ਜਿਵੇਂ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ, ਉਹਦੇ ਪਾਰਾਵਾਰ ਨੂੰ ਪਾ ਸਕਣਾ ਸੰਸਾਰ ਵਿੱਚ ਨਾ ਕਿਸੇ ਦੇ ਵੱਸ ਦੇ ਵਿੱਚ ਹੋਇਆ ਏ, ਨਾ ਕੋਈ ਹੁਣ ਬਿਆਨ ਕਰ ਸਕਦਾ ਏ ਅਤੇ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਸ ਮਾਲਕ ਨੂੰ ਉਹਦੀਆਂ ਵਡਿਆਈਆਂ ਦੇ ਪਾਰਾਵਾਰ ਨੂੰ ਕੋਈ ਜਾਣ ਸਕਦਾ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਜਦੋਂ ਅਸੀਂ ਬਾਣੀ ਦੇ ਬਚਨ ਪੜ੍ਹਦੇ ਹਾਂ ਤਾਂ ਸਾਨੂੰ ਬਾਣੀਕਾਰ ਇੱਕੋ ਹੀ ਗੱਲ ਸਮਝਾਉਂਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਕੋਈ ਬਰਾਬਰ ਦਾ ਹੋਵੇ, ਉਹਦੀ ਤਾਕਤ ਦਾ ਕੋਈ ਮਾਲਕ ਹੋਵੇ, ਉਹਦੀ ਹਸਤੀ ਦਾ ਕੋਈ ਮਾਲਕ ਹੋਵੇ, ਫਿਰ ਉਹ ਪਰਮਾਤਮਾ ਦੇ ਬਾਰੇ ਜਾਣ ਸਕਦਾ, ਜਾਂ ਉਹਦੇ ਤੋਂ ਵੱਡਾ ਹੋਵੇ ਜਾਂ ਉਹਦੇ ਕੋਈ ਬਰਾਬਰ ਦਾ ਹੋਵੇ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੇ ਸੋਏ, ਜਿੱਥੇ ਇਹ ਗੱਲ ਸਮਝਾਈ ਨਾ ਕਿ ਕੋਈ ਉਹਦੇ ਬਰਾਬਰ ਦਾ ਹੋਵੇਗਾ, ਉਹਦੀ ਹਸਤੀ ਪਹੁੰਚ ਵਾਲੀ ਹੋਵੇਗੀ, ਤਾਂ ਹੀ ਉਸ ਮਾਲਕ ਦੇ ਬਾਰੇ ਕੁਝ ਜਾਣ ਸਕਦੀ ਕਿ ਉਹਦਾ ਪਸਾਰਾ ਕਿੱਡਾ ਵੱਡਾ ਹੈ, ਆਕਾਰ ਕਿੱਡਾ ਵੱਡਾ ਹੈ, ਉਹਦੀ ਸਮਰੱਥਾ ਕਿੱਡੀ ਹੈ। ਲੇਕਿਨ ਉਹਦੇ ਬਰਾਬਰ ਕੋਈ ਹੈ ਨਹੀਂ ਹੈ, ਸਾਰੀ ਉਹਦੀ ਆਗਿਆ ਦੇ ਵਿੱਚ ਚੱਲਣ ਵਾਲੇ ਨੇ, ਉਹਦੇ ਤੋਂ ਤਾਕਤ ਦੇ ਵਿੱਚ ਊਣੇ ਨੇ। ਇਸੇ ਕਰਕੇ ਸਤਿਗੁਰੂ ਜੀ ਅੱਗੇ ਸਮਝਾਉਂਦੇ, ਜੇਵਡ ਆਪ ਜਾਣੇ ਆਪ ਆਪ, ਉਹ ਮਾਲਕ ਵਾਹਿਗੁਰੂ ਜੀ ਕਿੱਡੇ ਵੱਡੇ ਪਸਾਰੇ ਵਾਲੇ ਨੇ, ਤਾਕਤ ਵਾਲੇ ਨੇ, ਇਹਦੇ ਬਾਰੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਜੇਵਡ ਆਪ ਜਾਣੇ ਆਪ ਆਪ, ਕਿ ਕਿੱਡੇ ਵੱਡੇ ਨੇ, ਕਿੰਨੀਆਂ ਤਾਕਤਾਂ ਦੇ ਮਾਲਕ ਨੇ, ਇਹ ਕੇਵਲ ਅਤੇ ਕੇਵਲ ਉਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣਦਾ। ਦੂਜੀ ਗੱਲ ਪਰਮਾਤਮਾ ਦੇ ਬਾਰੇ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਹੀ ਸਮਝਾਇਆ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ, ਨਾ ਉਹਦੇ ਮਾਪਦੰਡ ਨੂੰ ਕੋਈ ਜਾਣਨ ਵਾਲਾ ਏ, ਨਾ ਕੋਈ ਉਹਨੂੰ ਪੈਦਾ ਕਰਨ ਵਾਲਾ ਏ, ਉਹ ਕੇਵਲ ਅਤੇ ਕੇਵਲ ਆਪਣੇ ਆਪ ਤੋਂ ਹੀ ਉਹ ਪੈਦਾ ਹੋਏ ਨੇ, ਆਪਣੇ ਆਪ ਤੋਂ ਹੀ ਉਹਨਾਂ ਦਾ ਪ੍ਰਕਾਸ਼ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਨਾ ਉਸਨੂੰ ਥਾਪਿਆ ਜਾ ਸਕਦਾ ਏ, ਨਾ ਉਹਨੂੰ ਬਣਾਇਆ ਸਿਰਜਿਆ ਜਾ ਸਕਦਾ ਏ। ਇਸੇ ਕਰਕੇ ਸਮਝਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਿਰੰਜਨ ਦਾ ਭਾਵ ਹੈ ਕਾਲਕ ਤੋਂ, ਮਾਇਆ ਦੀ ਮੈਲ ਤੋਂ ਰਹਿਤ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਅੰਜਨ ਦੀ ਮੈਲ ਦੇ ਨਾਲ ਨਹੀਂ ਉਹਨਾਂ ਦਾ ਸੰਬੰਧ, ਸਗੋਂ ਉਹ ਨਿਰਅੰਜਨ ਹੈ, ਮੈਲ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ। ਸੰਸਾਰ ਦੇ ਪਦਾਰਥਾਂ ਦਾ ਉਹਨਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਹੈ, ਉਹਦੀ ਕੋਈ ਖਿੱਚ ਨਹੀਂ ਹੈ, ਉਹਦੀ ਕੋਈ ਤਮੰਨਾ ਨਹੀਂ ਅੰਦਰ। ਇਸ ਕਰਕੇ ਸਤਿਗੁਰੂ ਜੀ ਨੇ ਨਿਰੰਜਨ ਸ਼ਬਦ ਉੱਥੇ ਵਰਤਦਿਆਂ ਹੋਇਆ ਕਿ ਆਪੇ ਆਪ ਨਿਰੰਜਨ ਸੋਏ, ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਤੋਂ ਨੇ, ਉਹਨਾਂ ਦਾ ਸਵਰੂਪ ਆਪਣੇ ਆਪ ਤੋਂ ਹੈ, ਅਤੇ ਉਹ ਵੱਡੇ ਪਸਾਰੇ ਵਾਲੇ ਨੇ, ਉਹਨਾਂ ਨੂੰ ਜਾਣ ਵੀ ਕੋਈ ਨਹੀਂ ਸਕਦਾ ਕਿ ਕਿੱਡੀ ਵੱਡੀ ਤਾਕਤ ਦੇ ਮਾਲਕ। ਇਸੇ ਕਰਕੇ ਸਤਿਗੁਰੂ ਜੀ ਅੱਗੇ ਵੀ ਜਾ ਕੇ ਸਮਝਾਉਂਦੇ ਨੇ, ਜਦੋਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਇਹ ਵੀ ਸਲੋਕ ਪੜ੍ਹਦੇ ਹਾਂ, ਸ਼ਬਦ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ,
ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿ ਉਹ ਅਕਾਲ ਪੁਰਖ ਬਾਰੇ ਜੇ ਅਸੀਂ ਕੋਈ ਬਿਆਨ ਕਰ ਸਕਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਫਿਰ ਇਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਇਸ ਸੰਸਾਰ ਦੀ ਹੋਂਦ ਤੋਂ ਪਹਿਲਾਂ ਵੀ ਸੱਚ ਨੇ, ਅੱਜ ਵੀ ਉਹ ਸੱਚ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਰਹਿਣਗੇ। ਭਾਵ ਕਿ ਭੂਤ ਵਰਤਮਾਨ ਭਵਿੱਖ ਤਿੰਨਾਂ ਕਾਲਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੀਮ ਤਕਤੀ ਸ਼ਕਤੀ ਦੇ ਤਾਕਤ ਦੇ ਜੋ ਮਾਲਕ ਨੇ ਉਹ ਸਾਰੀਆਂ ਹੀ ਸਮੇਂ ਦੀਆਂ ਹੱਦਾਂ ਤੋਂ ਬਾਹਰ ਨੇ ਅਤੇ ਸਦਾ ਹੀ ਕਾਇਮ ਰਹਿਣ ਵਾਲੇ ਨੇ। ਇਸੇ ਕਰਕੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਕਿ ਉਹਦੇ ਭੇਦ ਨੂੰ, ਉਹਦੇ ਮਰਮ ਨੂੰ ਜਾਣਨਾ, ਉਹਦੀ ਤਾਕਤ ਨੂੰ ਜਾਣਨਾ ਸਾਡੇ ਤੁਸ਼ ਬੁੱਧੀ ਵਾਲਿਆਂ ਦੇ ਵੱਸ ਦੀ ਗੱਲ ਨਹੀਂ ਹੈ। ਭਗਤ ਕਬੀਰ ਜੀ ਨੇ ਅੱਜ ਦੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਬਚਨਾਂ ਦੇ ਦੁਆਰਾ ਵੀ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਕਿ ਆਮ ਮਨੁੱਖ ਦੀ ਆਪਾਂ ਗੱਲ ਛੱਡੀਏ, ਵੱਡੇ ਵੱਡੇ ਦੁਨੀਆ ਦੇ ਵਿੱਚ ਧਾਰਮਿਕ ਆਗੂ ਜਿਨ੍ਹਾਂ ਨੂੰ ਲੋਕ ਖਾਸ ਕਰਕੇ ਭਾਰਤ ਦੇ ਵਿੱਚ ਹਿੰਦੂ ਸਮਾਜ ਵੱਲੋਂ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਦੇਵਤੇ ਦੇ ਰੂਪ ਦੇ ਅੰਦਰ, ਵੱਡੇ ਦੇਵਤੇ ਮੰਨ ਕੇ, ਅਤੇ ਭਗਤ ਕਬੀਰ ਜੀ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਅੱਜ ਸਮਝਾਉਂਦੇ ਨੇ ਕਿ ਵੇਖੋ ਉਹਨਾਂ ਨੇ ਭਗਤੀ ਕੀਤੀ, ਰੱਬ ਦੀ ਬੰਦਗੀ ਕੀਤੀ, ਰੱਬ ਦੇ ਨੇੜੇ ਹੋਏ, ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ, ਕਿਉਂਕਿ ਜਿਨ ਸੇਵਿਆ ਤਿਨ ਪਾਇਆ, ਮਾਨ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਜਿਹੜਾ ਜਿਹੜਾ ਵੀ ਪਰਮਾਤਮਾ ਦੀ ਬੰਦਗੀ ਕਰਦਾ ਉਹ ਮਾਣ ਵਡਿਆਈ ਪ੍ਰਾਪਤ ਕਰਦਾ ਹੈ, ਭਾਵੇਂ ਉਹ ਪੀਰ ਹੈ, ਪੈਗੰਬਰ ਹੈ, ਔਲੀਆ ਹੈ, ਗੁਰੂ ਹੈ, ਅਵਤਾਰ ਹੈ, ਪੈਗੰਬਰ ਹੈ, ਰਿਸ਼ੀ ਮੁਨੀ ਹੈ, ਸਾਧੂ ਮਹਾਤਮਾ ਹੈ, ਜਿੰਨੇ ਵੀ ਭਗਤੀ ਕੀਤੀ ਉਹਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਨਾਲ ਉਦਾਹਰਨ ਦੇ ਕੇ ਦੱਸਿਆ ਭਗਤ ਜੀ ਨੇ ਕਿ ਉਹਨਾਂ ਨੇ ਵੀ ਪਰਮਾਤਮਾ ਦੀ ਮੁਕੰਮਲਤਾ ਜਿਹੜੀ ਉਹ ਨਹੀਂ ਪਾ ਸਕੇ, ਕਿ ਜੇ ਕਹੀਏ ਨਾ ਕਿ ਉਹਨਾਂ ਨੇ ਵੀ ਪੂਰਨ ਪਾਰਾਵਾਰ ਪਰਮਾਤਮਾ ਦਾ ਪਾ ਲਿਆ ਕਿ ਪਰਮਾਤਮਾ ਕਿੱਡੇ ਵੱਡੇ ਨੇ, ਕਦੋਂ ਤੋਂ ਨੇ, ਉਹਨਾਂ ਦਾ ਪਸਾਰਾ ਕਿੰਨਾ ਹੈ, ਆਦਿ ਤੋਂ ਅੰਤ ਤੱਕ A to Z ਜਾਣਨਾ, ਜੇ ਉਹ ਕਹਿੰਦੇ ਉਹਨਾਂ ਕੋਲ ਵੀ ਨਹੀਂ ਜਾਣਿਆ ਗਿਆ। ਜਿਵੇਂ ਆਪਾਂ ਗੁਰੂ ਸਾਹਿਬਾਨ ਦੇ ਬਚਨ ਪੜ੍ਹਦੇ ਨਾ ਕਿ ਮਹਿਮਾ ਨਾ ਜਾਣੇ ਵੇਦ, ਬ੍ਰਹਮੀ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਸਤਿਗੁਰਾਂ ਵੀ ਇਹੀ ਗੱਲ ਸਮਝਾਈ ਕਿ ਮਹਿਮਾ ਨਾ ਜਾਣੇ ਵੇਦ, ਜਿੰਨੇ ਧਾਰਮਿਕ ਗ੍ਰੰਥ ਹੈ, ਵੇਦ ਆਦਿਕ ਜਿੰਨੇ ਵੀ, ਉਹ ਵੀ ਪਰਮਾਤਮਾ ਦੀ ਬੇਅੰਤ ਮਹਿਮਾ ਨੂੰ ਨਹੀਂ ਜਾਣ ਸਕੇ। ਮਹਿਮਾ ਬਿਆਨ ਜ਼ਰੂਰ ਕੀਤੀ ਉਹਨਾਂ ਨੇ ਪਰ ਅੰਤ ਨਹੀਂ ਉਹ ਜਾਣ ਸਕੇ। ਬ੍ਰਹਮੇ ਨਹੀਂ ਜਾਣੇ ਭੇਦ, ਚਾਹੇ ਕਿ ਹਿੰਦੂ ਧਰਮ ਬ੍ਰਹਮਾ ਦੇਵਤਾ ਨੂੰ ਬਹੁਤ ਵੱਡਾ ਦਰਜਾ ਦਿੰਦਾ ਹੈ, ਇਹ ਮੰਨਦੇ ਨੇ, ਉਹਨਾਂ ਦਾ ਵਿਸ਼ਵਾਸ ਹੈ ਕਿ ਸ੍ਰਿਸ਼ਟੀ ਨੂੰ ਉਹਨੇ ਬਣਾਇਆ, ਭਾਵੇਂ ਕਿ ਗੁਰਮਤਿ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਨਹੀਂ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸਭਨਾ ਜੀਆਂ ਕਾ ਇੱਕ ਦਾਤਾ ਅਕਾਲ ਪੁਰਖ ਹੀ ਹੈ। ਚਲੋ ਉਹਨਾਂ ਦੀ ਮਨੌਤ ਅਨੁਸਾਰ ਉਹ ਸ੍ਰਿਸ਼ਟੀ ਦਾ ਕਰਤਾ ਮੰਨਦੇ ਨੇ, ਲੇਕਿਨ ਵਡਿਆਈ ਵੀ ਵੱਡੀ ਮੰਨਦੇ ਨੇ। ਪਰ ਗੁਰਦੇਵ ਜੀ ਕਹਿੰਦੇ ਬ੍ਰਹਮੀ ਨਹੀਂ ਜਾਣੇ ਭੇਦ, ਉਸਨੇ ਵੀ ਕਹਿੰਦੇ ਪਰਮਾਤਮਾ ਦੇ ਪਾਰਾਵਾਰ ਨੂੰ ਨਹੀਂ ਪਾ ਸਕੇ, ਨਹੀਂ ਲੱਭ ਸਕੇ ਪਸਾਰੇ ਨੂੰ। ਅਵਤਾਰ ਨਾ ਜਾਣੇ ਅੰਤ, ਜਿੰਨੇ ਦੁਨੀਆਂ ਵਿੱਚ ਅਵਤਾਰ ਜਾਂ ਨਿਆਏ ਨੇ ਕਿਸੇ ਵੀ ਸਮਾਜ ਦੇ ਵਿੱਚ, ਉਹ ਵੀ ਪਰਮਾਤਮਾ ਦੇ ਪਾਰਾਵਾਰ ਦੀ ਜਿਹੜੀ ਸਮੁੱਚੀ ਕਾਇਨਾਤ ਦੇ ਵਿੱਚ ਰਮੇ ਹੋਏ ਪਰਮਾਤਮਾ ਦੇ ਪਾਰਾਵਾਰ ਨੂੰ ਉਹ ਵੀ ਨਹੀਂ ਪਾ ਸਕੇ, ਕਿਉਂਕਿ ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਪਰਮੇਸ਼ਰ ਪਾਰ ਬ੍ਰਹਮ ਪਰਮਾਤਮਾ ਜੀ ਬੇਅੰਤ ਨੇ, ਅੰਤ ਤੋਂ ਰਹਿਤ ਨੇ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਉਹਦੇ ਗੁਣਾਂ ਕਰਕੇ ਵੀ ਉਹਨੂੰ ਨਹੀਂ ਜਾਣਿਆ ਜਾ ਸਕਦਾ, ਉਹਨੂੰ ਬਿਆਨ ਦੇ ਦੁਆਰਾ ਵੀ, ਸ਼ਬਦਾਂ ਦੇ ਦੁਆਰਾ ਵੀ ਬਿਆਨਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ।
ਅੰਤ ਨਾ ਕਰਨਾ ਦੇਣ ਨਾ ਅੰਤ, ਉਹਦੀ ਕਰਨੀ ਉਹਦੀ ਜਿਹੜੇ ਸ੍ਰਿਸ਼ਟੀਕਰਤਾ ਵਾਹਿਗੁਰੂ ਜੀ ਉਹਦੀ ਰਚਨਾ ਦੇ ਵਿੱਚੋਂ ਵੀ ਨਹੀਂ ਉਹਨੂੰ ਜਾਣਿਆ ਜਾ ਸਕਦਾ, ਉਹਦੇ ਪਾਰਾਵਾਰ ਨੂੰ ਉਹਦੇ ਅੰਤ ਨੂੰ ਨਹੀਂ ਜਾਣਿਆ ਜਾ ਸਕਦਾ। ਦੇਣ ਨਾ ਅੰਤ ਤਾਂ ਜੋ ਦਾਤਾਂ ਦਿੰਦੇ ਨੇ ਅਤੇ ਦਾਤਾਂ ਦੇ ਦੁਆਰਾ ਵੀ ਉਸ ਮਾਲਕ ਦੇ ਦਾਤੇ ਦੀ ਹੈਸੀਅਤ ਨੂੰ ਅਸੀਂ ਜਾਣ ਨਹੀਂ ਸਕਦੇ ਕਿ ਉਹ ਕਿੱਡਾ ਵੱਡਾ ਹੈ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਵੀ ਅੱਜ ਪਰਮਾਤਮਾ ਦੀ ਬੇਅੰਤਤਾ ਦੀ ਗੱਲ ਕਰਦੇ ਹਾਂ ਜੋ ਸਮਝਾ ਰਹੇ ਨੇ, ਵਿਚਾਰਨ ਦਾ ਆਪਾਂ ਯਤਨ ਕਰੀਏ। ਭਗਤ ਜੀ ਦੇ ਬਚਨ ਨੇ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਧਨਾਸਰੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੀ ਇਹ ਪਾਵਨ ਬਾਣੀ, ਉਹਨਾਂ ਦੀ ਰਸਨਾ ਤੋਂ ਉਚਾਰੇ ਹੋਏ ਇਹ ਸ਼ਬਦ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਵਾਹਿਗੁਰੂ ਜੀ ਇੱਕ ਨੇ, ਇੱਕ ਓਅੰਕਾਰ ਹੈ ਹਸਤੀ, ਉਹ ਇੱਕ ਹੈ ਅਤੇ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ। ਜੇ ਉਸ ਬੇਅੰਤ ਪਰਮਾਤਮਾ ਦੇ ਬਾਰੇ ਕੁਝ ਜਾਣਨਾ ਹੈ ਜਾਂ ਉਸ ਮਾਲਕ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਉਹਦੇ ਵਾਸਤੇ ਸਾਨੂੰ ਸਤਿਗੁਰੂ ਦੀ ਦਿਆਲਤਾ ਦੇ ਪਾਤਰ ਬਣਨਾ ਪਵੇਗਾ, ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਵੇਗਾ। ਅੱਗੇ ਭਗਤ ਜੀ ਸਮਝਾਉਂਦੇ, ਸਨਕ ਸਨੰਦ ਮਹੇਸ਼ ਸਮਾਨਾ। ਸਨਕ ਸਨੰਦ ਇਹ ਬ੍ਰਹਮਾ ਦੇਵਤੇ ਦੇ ਹਿੰਦੂ ਧਰਮ ਦੇ ਇਤਿਹਾਸ ਵਿੱਚ ਚਾਰ ਪੁੱਤਰਾਂ ਦੇ ਵਿੱਚੋਂ ਦੋ ਪੁੱਤਰਾਂ ਦਾ ਨਾਮ ਹੈ, ਕਿਉਂਕਿ ਹਿੰਦੂ ਸਮਾਜ ਦੇ ਅੰਦਰ ਚਾਰ ਪੁੱਤਰਾਂ ਦਾ ਵਰਣਨ ਆਉਂਦਾ ਹੈ ਬ੍ਰਹਮਾ ਦੇਵਤੇ ਦੇ। ਸਨਕ ਸਨੰਦ ਸਨਾਤਨ ਅਤੇ ਸਨਤ ਕੁਮਾਰ, ਇਹ ਚਾਰ ਪੁੱਤਰ ਮੰਨੇ ਨੇ ਬ੍ਰਹਮਾ ਦੇਵਤੇ ਦੇ। ਮਹੇਸ਼ ਦਾ ਭਾਵ ਹੈ ਸ਼ਿਵਜੀ ਦੇਵਤੇ ਦੀ ਗੱਲ ਕੀਤੀ। ਭਗਤ ਜੀ ਸਮਝਾਉਂਦੇ ਨੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਅੰਤ ਨੂੰ ਬ੍ਰਹਮਾ ਜੀ ਦੇ ਪੁੱਤਰ ਵੀ ਅਤੇ ਸ਼ਿਵਜੀ ਵੀ, ਇਹ ਵੀ ਬੰਦਗੀ ਜ਼ਰੂਰ ਕਰਦੇ ਰਹੇ ਨੇ ਪਰ ਪਾਰਾਵਾਰ ਨੂੰ, ਅੰਤ ਨੂੰ ਨਹੀਂ ਜਾਣ ਸਕੇ ਕਿ ਪਰਮਾਤਮਾ ਦਾ ਪਾਰਾਵਾਰ ਕਿੱਡਾ ਵੱਡਾ ਹੈ। ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਸ਼ੇਖ ਨਾਗ ਦੇ ਬਾਰੇ ਵੀ ਹਿੰਦੂ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਕਿ ਇਹਦੇ ਹਜ਼ਾਰ ਫੰਨਾਂ ਨੇ, ਹਜ਼ਾਰ ਮੂੰਹ ਹੈ ਸ਼ੇਸ਼ ਨਾਗ ਦਾ, ਅਤੇ ਇਹ ਵਿਸ਼ਨੂੰ ਭਗਵਾਨ ਦੇ ਉੱਪਰ ਛਾਇਆ ਕਰਦਾ, ਛਾਂ ਕਰਕੇ ਰੱਖਦਾ ਹੈ। ਅਤੇ ਨਾਲ ਇਹ ਵੀ ਉਹਨਾਂ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਇਹਦਾ ਮੂੰਹ ਭਾਵੇਂ ਹਜ਼ਾਰ ਹੈ, ਹਜ਼ਾਰ ਮੂੰਹ ਦੇ ਨਾਲ ਇਹ ਸਦਾ ਹੀ ਪਰਮਾਤਮਾ ਦੀ ਭਗਤੀ ਕਰਦਾ ਹੈ ਅਤੇ ਨਿੱਤ ਨਵੇਂ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ। ਆਪਾਂ ਤਾਂ ਕੁਝ ਕੁ ਨਾਮ ਹੀ ਜਾਣਦੇ ਨਾ, ਅਕਾਲ ਪੁਰਖ, ਪਰਮਾਤਮਾ, ਪ੍ਰਭੂ, ਭਗਵਾਨ, ਪਾਰ ਬ੍ਰਹਮ, ਪਰਮੇਸ਼ਰ ਜਾਂ ਹੋਰ ਬਾਣੀ ਵਿੱਚ ਕੁਝ ਨਾਮ ਆਉਂਦੇ ਨੇ, ਪਰ ਇਹ ਸ਼ੇਸ਼ ਨਾਗ ਦੇ ਬਾਰੇ ਕਹਿੰਦੇ ਕਿ ਹਰ ਵਾਰੀ ਇਹ ਨਿੱਤ ਨਵਾਂ ਨਾਮ ਪਰਮਾਤਮਾ ਦਾ ਲੈ ਕੇ ਉਹਨੂੰ ਯਾਦ ਕਰਦਾ ਹੈ। ਅਤੇ ਭਗਤ ਜੀ ਕਹਿਣ ਲੱਗੇ ਏਡੀ ਭਗਤੀ ਕਰਨ ਵਾਲੇ ਸ਼ੇਸ਼ ਨਾਗ ਦੇ ਕੋਲੋਂ ਵੀ ਮਰਮ ਨਾ ਜਾਣਾ, ਮਰਮ ਦਾ ਭਾਵ ਹੈ ਭੇਦ, ਕਹਿਣ ਲੱਗੇ ਕਿ ਸ਼ੇਸ਼ ਨਾਗ ਵਰਗੇ ਭਗਤੀ ਕਰਨ ਵਾਲੇ ਤੇਰੇ ਸੇਵਕ ਦੇ ਕੋਲੋਂ ਵੀ ਤੇਰਾ ਭੇਦ ਮਰਮ ਨਹੀਂ ਜਾਣਿਆ ਗਿਆ ਕਿ ਵਾਹਿਗੁਰੂ ਜੀ ਤੁਸੀਂ ਕਿੱਡੇ ਵੱਡੇ ਹੋ। ਇਸ ਤੋਂ ਅੱਗੇ ਭਗਤ ਜੀ ਫਿਰ ਆਪਣੇ ਜੀਵਨ ਦੀ ਗੱਲ ਕਰਦੇ ਹਾਂ, ਸਮਝਾਉਂਦੇ ਸੰਤ ਸੰਗਤ ਰਾਮ ਹਿਰਦੈ ਵਸਾਈ। ਵਾਹਿਗੁਰੂ ਬੇਅੰਤ ਪਰਮਾਤਮਾ ਅਕਾਲ ਪੁਰਖ ਜੀਓ, ਜੋ ਤਹਾ ਤੁਸੀਂ ਪਾਰਾਵਾਰ ਤੋਂ ਤੁਹਾਡੇ ਪੈਮਾਨੇ ਨੂੰ ਕੋਈ ਜਾਣ ਨਹੀਂ ਸਕਦਾ, ਤੁਸੀਂ ਸਾਡੇ ਲਈ ਬੋਲੇ ਸ਼ਬਦਾਂ ਤੋਂ ਤੁਹਾਡੀ ਸੀਮਾ ਬਾਹਰ ਹੈ। ਮੈਂ ਕੇਵਲ ਅਤੇ ਕੇਵਲ ਆਪ ਜੀ ਦੇ ਨਾਲ ਸੰਤ ਸੰਗਤ ਰਾਮ ਹਿਰਦੈ ਵਸਾਈ, ਮੈਂ ਤੁਹਾਡੀ ਬੰਦਗੀ ਕਰਨ ਵਾਲੇ ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਤੁਹਾਡਾ ਆਰਾਧਨ ਕਰਦਾ। ਮੈਂ ਸੰਸਾਰ ਨੂੰ ਵੀ ਸਮਝਾਉਂਦਿਆਂ ਭਗਤ ਜੀ ਕਹਿੰਦੇ ਕਿ ਸੰਸਾਰ ਦੇ ਜੀਵੋ, ਉਹ ਮਾਲਕ ਦੀ, ਮੈਂ ਸੰਤਾਂ ਦੇ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ
ਭਗਤੀ ਜ਼ਰੂਰ ਕਰਦਾ ਹੈ ਅਤੇ ਭਗਤੀ ਕਰਦਿਆਂ ਕਰਦਿਆਂ ਮੈਨੂੰ ਇਹ ਸਮਝ ਲੱਗੀ ਉਹਨਾਂ ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਕਿ ਤੁਹਾਡੇ ਪਾਰਾਵਾਰ ਨੂੰ ਅੰਤ ਨੂੰ ਕੋਈ ਨਹੀਂ ਜਾਣ ਸਕਿਆ। ਇਸ ਕਰਕੇ ਮੈਨੂੰ ਇਹ ਸੰਤ ਸੰਗਤ ਤੋਂ ਸਮਝ ਲੱਗੀ ਕਿ ਵੱਡੇ ਵੱਡੇ ਦੁਨੀਆਂ ਵਿੱਚ ਦੇਵਤੇ ਕਹਿ ਕੇ ਸਤਿਕਾਰੇ ਜਾਣ ਵਾਲੇ ਵੀ ਪਰਮਾਤਮਾ ਦੇ ਮਰਮ ਨੂੰ ਨਹੀਂ ਜਾਣ ਸਕੇ, ਭੇਦ ਨੂੰ ਨਹੀਂ ਜਾਣ ਸਕੇ। ਜਿੱਥੇ ਇਹ ਭਗਤ ਜੀ ਨੇ ਬ੍ਰਹਮਾ ਜੀ ਦੇ ਪੁੱਤਰ ਸ਼ਿਵਜੀ ਸ਼ੇਸ਼ਨਾਗ ਦਾ ਜ਼ਿਕਰ ਕੀਤਾ ਹੈ, ਉੱਥੇ ਕੁਝ ਹੋਰ ਉਦਾਹਰਨਾਂ ਵੀ ਦਿੰਦੇ ਨੇ ਕੀ ਸਮਝਾਉਂਦੇ ਨੇ। ਹਨੂੰਮਾਨ ਸਰ ਗਰੁੜ ਸੁਮਾਨਾ, ਸ਼੍ਰੀ ਰਾਮ ਚੰਦਰ ਦੇ ਸੇਵਕ, ਪ੍ਰੇਮੀ ਸੇਵਕ ਹਨੂੰਮਾਨ ਜੋ ਆਗਿਆ ਦੇ ਵਿੱਚ ਰਹਿੰਦੇ ਰਹੇ ਨੇ, ਅਤੇ ਦੂਜਾ ਸ਼ਬਦ ਵਰਤਿਆ ਗਰੁੜ ਪੰਛੀ, ਜਿਹਨੂੰ ਪੰਛੀਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਤੇ ਹਿੰਦੂ ਧਰਮ ਵਿੱਚ ਇਹ ਮਨਾਉਤ ਹੈ ਕਿ ਗਰੁੜ ਪੰਛੀ ਦੇ ਉੱਪਰ ਭਗਵਾਨ ਵਿਸ਼ਨੂੰ ਜੀ ਸਵਾਰੀ ਕਰਦੇ ਨੇ, ਇਹ ਉਹਦਾ ਸਾਧਨ ਹੈ, ਵਹੀਕਲ ਹੈ ਪੰਛੀ ਜਿਹੜਾ ਗਰੁੜ। ਅਤੇ ਕਹਿਣ ਲੱਗੇ ਕਿ ਵਾਹਿਗੁਰੂ ਜੀ, ਸ਼੍ਰੀ ਰਾਮ ਚੰਦਰ ਦੇ ਸੇਵਕ ਹਨੂੰਮਾਨ ਜੀ ਵੀ ਅਤੇ ਉਹ ਗਰੁੜ ਪੰਛੀ ਵੀ, ਭਾਵੇਂ ਉਹ ਪੰਛੀਆਂ ਦਾ ਰਾਜ ਹੈ ਅਤੇ ਭਾਵੇਂ ਭਗਵਾਨ ਦੀ ਸਵਾਰੀ ਕਰਨ ਵਾਲਾ ਉਹ ਸਾਧਨ ਹੈ, ਪਰ ਇਹ ਵੀ ਤੁਹਾਡੇ ਨਾਮ ਨੂੰ, ਤੁਹਾਡੀ ਮਹਿਮਾ ਦੇ ਅੰਤ ਨੂੰ, ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ। ਹਨੂੰਮਾਨ ਸਰ ਗਰੁੜ ਸੁਮਾਨਾ, ਇਹ ਵੀ ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ ਕਿ ਤੁਹਾਡਾ ਪਸਾਰਾ ਕਿੱਡਾ ਵੱਡਾ ਹੈ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਸੁਰਪਤ ਦਾ ਭਾਵ ਹੈ, ਸੁਰ ਦਾ ਭਾਵ ਹੈ ਦੇਵਤੇ, ਅਤੇ ਸੁਰਪਤ ਦਾ ਭਾਵ ਹੈ ਦੇਵਤਿਆਂ ਦੇ ਆਗੂ, ਦੇਵਤਿਆਂ ਦੇ ਪਤੀ, ਦੇਵਤਿਆਂ ਦੇ ਰਾਜੇ, ਦੇਵਤਿਆਂ ਦਾ ਨਾਇਕ ਮੁਖੀ। ਉਹ ਕੌਣ ਹੈ ਜੀ? ਇੰਦਰ ਦੇਵਤਾ। ਇੰਦਰ ਦੇਵਤੇ ਨੂੰ ਹਿੰਦੂ ਸਮਾਜ ਅੰਦਰ ਸਾਰੇ ਦੇਵਤਿਆਂ ਦਾ ਜਿਹੜਾ ਹੈ ਉਹ ਸੁਰਪਤ ਕਿਹਾ ਜਾਂਦਾ ਹੈ, ਉਹਨਾਂ ਦਾ ਆਗੂ ਕਿਹਾ ਜਾਂਦਾ ਹੈ। ਨਰਪਤ ਦਾ ਭਾਵ ਹੈ, ਨਰ ਦਾ ਭਾਵ ਮਨੁੱਖ, ਕਿ ਨਰਪਤ, ਨਰਪਤ ਦਾ ਭਾਵ ਦੁਨੀਆਂ ਦੇ ਵੱਡੇ ਵੱਡੇ ਰਾਜੇ। ਭਗਤ ਜੀ ਕਹਿਣ ਲੱਗੇ ਕਿ ਜੇ ਬ੍ਰਹਮਾ ਜੀ ਦੇ ਪੁੱਤਰਾਂ ਕੋਲੋਂ, ਸ਼ਿਵਜੀ ਜੀ ਕੋਲੋਂ, ਸ਼ੇਖ ਨਾਗ ਕੋਲੋਂ, ਜਾਂ ਹਨੂੰਮਾਨ ਕੋਲੋਂ, ਜਾਂ ਗਰੁੜ ਪੰਛੀ ਕੋਲੋਂ ਜੇ ਵਾਹਿਗੁਰੂ ਤੇਰਾ ਅੰਤ ਨਹੀਂ ਲੱਭਿਆ, ਅਤੇ ਲੱਭਿਆ ਫਿਰ ਇੰਦਰ ਦੇਵਤੇ ਜਾਂ ਵੱਡਿਆਂ ਵੱਡਿਆਂ ਦੁਨੀਆਂ ਦੇ ਰਾਜਿਆਂ ਕੋਲ ਵੀ ਨਹੀਂ ਅੰਤ ਨਹੀਂ ਲੱਭ ਸਕੇ, ਉਹ ਵੀ ਤੁਹਾਡਾ। ਕਿੰਨੇ ਗੁਣ ਨੇ ਤੁਹਾਡੇ ਅੰਦਰ, ਇਹ ਰਾਜੇ ਜਿਹੜੇ ਨੇ, ਚਾਹੇ ਦੇਵ ਲੋਕ ਦੇ ਰਾਜੇ ਨੇ, ਚਾਹੇ ਮਾਤ ਲੋਕ ਦੇ ਰਾਜੇ ਨੇ, ਇਹ ਵੀ ਤੁਹਾਡੇ ਗੁਣਾਂ ਨੂੰ ਨਹੀਂ ਜਾਣ ਸਕੇ। ਸੁਰਪਤ ਨਰਪਤ ਨਹੀਂ ਗੁਣ ਜਾਣਾ, ਕੋਈ ਵੀ ਵਾਹਿਗੁਰੂ ਜੀ ਤੁਹਾਡੇ ਗੁਣਾਂ ਨੂੰ ਜਾਣ ਨਹੀਂ ਸਕਿਆ ਕਿ ਤੁਸੀਂ ਕਿੱਡੀ ਤਾਕਤ ਦੇ ਮਾਲਕ ਹੋ। ਚਾਰ ਵੇਦ ਅਰ ਸਿਮਰਤ ਪੁਰਾਨਾ, ਹਿੰਦੂ ਧਰਮ ਦੇ ਅੰਦਰ ਚਾਰ ਵੇਦ ਜਿਹੜੇ ਮੰਨੇ ਗਏ ਨੇ ਕਿ ਰਿਗ ਵੇਦ, ਅਥਰ ਵੇਦ, ਯਜੁਰ ਵੇਦ ਅਤੇ ਸ਼ਾਮ ਵੇਦ, ਇਹ ਚਾਰ ਵੇਦ ਮੰਨੇ ਨੇ। ਅਰ ਸਿਮਰਤ ਪੁਰਾਨਾ, ਕਿ ਜਿਹੜੀਆਂ ਸਿਮਰਤੀਆਂ, ਇਹ ਵੀ ਗ੍ਰੰਥ ਨੇ ਹਿੰਦੂ ਧਰਮ ਦੇ, ਪੁਰਾਣ ਵੀ, ਇਹ ਸਾਰੇ ਪੁਰਾਣਾਂ ਦੇ, ਸਿਮਰਤੀਆਂ ਦੇ, ਵੇਦਾਂ ਦੇ ਰਚਨਹਾਰਿਆਂ ਦੀ ਗੱਲ ਕਰਦੇ ਹਾਂ, ਦੱਸਦੇ ਨੇ ਕਿ ਇਹਨਾਂ ਗ੍ਰੰਥਾਂ ਨੂੰ ਲਿਖਣ ਵਾਲੇ ਵੀ ਵਾਹਿਗੁਰੂ ਜੀ ਤੁਹਾਡੇ ਅੰਤ ਨੂੰ ਨਹੀਂ ਪਾ ਸਕੇ, ਚਾਹੇ ਉਹ ਵੇਦਾਂ ਦੇ ਲਿਖਾਰੀ ਨੇ, ਚਾਹੇ ਪੁਰਾਣਾਂ ਦੇ, ਚਾਹੇ ਸਿਮਰਤੀਆਂ ਗ੍ਰੰਥਾਂ ਦੇ ਲਿਖਾਰੀ ਨੇ, ਇਹ ਵੀ ਤੁਹਾਡੇ ਮਰਮ ਨੂੰ ਨਹੀਂ ਜਾਣ ਸਕੇ। ਤੁਸੀਂ ਕਿੱਡੇ ਵੱਡੇ ਹੋ ਇਹਦੇ ਬਾਰੇ ਇਹ ਵੀ ਨਹੀਂ ਦੱਸ ਸਕੇ। ਅੱਗੇ ਜ਼ਿਕਰ ਕੀਤਾ ਕਮਲਾ ਪਤ ਕਵਲਾ ਨਹੀਂ ਜਾਨਾ, ਕਵਲਾ ਦਾ ਭਾਵ ਹੈ ਲਕਸ਼ਮੀ ਦੇਵੀ, ਅਤੇ ਕਮਲਾ ਪਤ ਦਾ ਭਾਵ ਹੈ ਲਕਸ਼ਮੀ ਦੇਵੀ ਦਾ ਪਤੀ। ਹੁਣ ਲਕਸ਼ਮੀ ਦਾ ਪਤੀ ਕਿਹਨੂੰ ਮੰਨਦੇ ਨੇ ਹਿੰਦੂ ਧਰਮ ਵਿੱਚ? ਵਿਸ਼ਨੂੰ ਜੀ ਨੂੰ। ਕਹਿਣ ਲੱਗੀ ਕਿ ਲਕਸ਼ਮੀ ਦੇਵੀ ਅਤੇ ਉਹਦੇ ਪਤੀ ਭਗਵਾਨ ਵਿਸ਼ਨੂੰ, ਜਿਹਨੂੰ ਹਿੰਦੂ ਧਰਮ ਭਗਵਾਨ ਕਰਕੇ ਪੂਜਾ ਕਰਦਾ ਹੈ, ਅਤੇ ਵਾਹਿਗੁਰੂ ਜੀ ਉਹ ਵੀ ਤੁਹਾਡੇ ਭੇਦ ਨੂੰ ਨਹੀਂ ਜਾਣ ਸਕੇ, ਉਹ ਵੀ ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ। ਹੁਣ ਦੇਖੋ ਇੰਨੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ, ਭਾਰਤ ਦੇ ਵਿੱਚ
ਬਹੁਤ ਵੱਡੇ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਹੈ। ਇਹਨਾਂ ਦੀ ਹਿੰਦੂ ਧਰਮ ਵਿੱਚ ਮਹਾਨਤਾ ਵੀ ਹੈ, ਪੂਜਾ ਵੀ ਕੀਤੀ ਜਾਂਦੀ ਹੈ। ਭਗਤ ਕਬੀਰ ਜੀ ਨੇ ਇਹਨਾਂ ਨਾਵਾਂ ਦਾ ਜ਼ਿਕਰ ਕਰਦਿਆਂ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਲੋਕ ਏਡੀ ਵੱਡੀ ਤਾਕਤ ਦਾ ਮਾਲਕ ਸਮਝਦੇ ਹੈ, ਉਹ ਵੀ ਵਾਹਿਗੁਰੂ ਦੇ ਪਸਾਰੇ ਨੂੰ, ਵਾਹਿਗੁਰੂ ਦੇ ਅੰਤ ਨੂੰ, ਉਹਦੀ ਤਾਕਤ ਨੂੰ, ਉਹਦੀ ਬਖਸ਼ਿਸ਼ ਨੂੰ, ਉਹਦੇ ਆਕਾਰ ਨੂੰ, ਆਦਿ ਤੋਂ ਅੰਤ, ਸ਼ੁਰੂ ਤੋਂ ਅੰਤ ਤੱਕ ਦੇ ਪਸਾਰੇ ਨੂੰ, ਉਸ ਹਸਤੀ ਨੂੰ ਨਹੀਂ ਜਾਣ ਸਕੇ। ਅਤੇ ਭਾਈ ਫਿਰ ਅਸੀਂ ਜਿਹੜੇ ਆਮ ਦੁਨੀਆਂ ਵਿੱਚ ਜੀਵਨ ਬਤੀਤ ਕਰਦੇ ਹਾਂ, ਅਸੀਂ ਫਿਰ ਰੱਬ ਦੇ ਪਾਰਾਵਾਰ ਨੂੰ ਕਿਵੇਂ ਪਾ ਸਕਦੇ ਹਾਂ। ਇਸ ਕਰਕੇ ਭਗਤ ਜੀ ਨੇ ਆਖਰੀ ਪੰਕਤੀਆਂ ਦੇ ਅੰਦਰ ਸਮਝਾਇਆ ਹੈ, ਕਹਿਣ ਲੱਗੇ ਕਿ ਜੇ ਅਸੀਂ ਭਗਤੀ ਕਰਾਂਗੇ ਵਾਹਿਗੁਰੂ ਦੀ, ਫਿਰ ਤਾਂ ਸਾਡਾ ਆਉਣ ਜਾਣ ਹੋ ਜਾਏਗਾ ਸਫਲ, ਆਵਾਗਮਨ ਕੱਟਿਆ ਜਾਏਗਾ, ਦੁੱਖਾਂ ਤੋਂ ਨਿਵਿਰਤੀ ਹੋ ਜਾਵੇਗੀ, ਗੁਣ ਗਾ ਕੇ ਅਸੀਂ ਦੁਨੀਆਂ ਵਿੱਚ ਲੋਕ ਪਰਲੋਕ ਵਿੱਚ ਮਾਣ ਵਡਿਆਈ ਪ੍ਰਾਪਤ ਕਰ ਸਕਦੇ ਹਾਂ। ਪਰ ਜੇ ਅਸੀਂ ਵੀ ਇਹਨਾਂ ਵਾਂਗ ਅੰਤ ਲੱਭਣ ਵਾਸਤੇ ਤੁਰ ਪਵਾਂਗੇ ਤਾਂ ਫਿਰ ਭਰਮ ਭੁਲੇਖੇ ਦੇ ਵਿੱਚ ਹੀ ਰਵਾਂਗੇ, ਕਿਉਂਕਿ ਪਰਮਾਤਮਾ ਦਾ ਅਸੀਮ ਤਾਕਤ ਦੇ ਮਾਲਕ ਨੇ ਅਤੇ ਉਹਨਾਂ ਨੂੰ ਫਿਰ ਇਹਨਾਂ ਅੱਖਾਂ ਦੇ ਨਾਲ, ਇਹਨਾਂ ਮਨੁੱਖਾ ਜੀਵਨ ਦੇ ਅੰਗਾਂ ਦੇ ਨਾਲ ਉਸ ਵਾਹਿਗੁਰੂ ਦੀ ਸੰਪੂਰਨਤਾ ਕਿਵੇਂ ਬਿਆਨ ਕਰ ਸਕਦੇ ਹਾਂ? ਹੋ ਹੀ ਨਹੀਂ ਸਕਦੇ, ਕਿਉਂਕਿ ਜਦੋਂ ਭਗਤ ਕਬੀਰ ਜੀ ਦੇ ਹੋਰ ਵੀ ਬਚਨ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਵੀ ਉਹਨੇ ਇਹੀ ਸਮਝਾਇਆ ਨਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਕਿ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਗੂੰਗੇ ਨੂੰ ਗੁੜ ਖਵਾ ਦੇਣਾ ਅਤੇ ਪੁੱਛੀਏ ਕਿ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ, ਉਹ ਪੈਮਾਨਾ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਪਸਾਰੇ ਦੀ ਗੱਲ ਗੂੰਗੇ ਦੇ ਕੋਲੋਂ ਗੁੜ ਦਾ ਸਵਾਦ ਪੁੱਛਣ ਵਾਲੀ ਹੋਵੇਗੀ, ਭਾਵੇਂ ਅਸੀਂ ਆਪਣੀ ਮੱਤ ਨੂੰ ਇਸ ਪਾਸੇ ਲਾ ਦਈਏ ਚਾਹੇ ਕਿਸੇ ਕੋਲੋਂ ਪੁੱਛਣ ਦਾ ਯਤਨ ਕਰੀਏ। ਅੱਜ ਤੱਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਵੀ ਉਸ ਮਾਲਕ ਦੇ ਬਾਰੇ ਜਾਣ ਨਹੀਂ ਸਕਿਆ ਕਿ ਉਹ ਕਿੱਡੇ ਵੱਡੀ ਹਸਤੀ ਹੈ। ਸਿਰਫ ਇਹ ਆ ਕਿ ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਵੀ ਉਹਨੂੰ ਗਾਵਿਆ ਹੀ ਸੁਣਿਆ ਉਹਨਾਂ ਮਾਣ ਵਡਿਆਈ ਜ਼ਰੂਰ ਪ੍ਰਾਪਤ ਕੀਤੀ ਹੈ, ਚਾਹੇ ਉਹ ਭਗਤ ਸਾਹਿਬਾਨ ਨੇ, ਚਾਹੇ ਉਹ ਭੱਟ ਸਾਹਿਬਾਨ ਨੇ, ਚਾਹੇ ਦੁਨੀਆਂ ਦੇ ਵਿੱਚ ਹਰ ਯੁੱਗ ਯੁੱਗ ਦੇ ਵਿੱਚ ਹਰ ਸਮੇਂ ਦੇ ਵਿੱਚ ਆਉਣ ਵਾਲੇ ਰੱਬ ਦੇ ਸੇਵਕ ਨੇ। ਇਸ ਕਰਕੇ ਭਗਤ ਕਬੀਰ ਜੀ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ ਨੇ, ਕਹਿ ਕਬੀਰ ਸੋ ਭਰਮੈ ਨਾਹੀ, ਪਗਲਾ ਗਰਾਮ ਰਹਿ ਸ਼ਰਨਾਹੀ। ਭਗਤ ਜੀ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ ਜੇ ਕੋਈ ਰੱਬ ਦਾ ਪਸਾਰਾ ਲੱਭਣ ਤੁਰ ਪਵੇਗਾ, ਉਹ ਭਟਕਦਿਆਂ ਭਟਕਦਿਆਂ ਆਪਣਾ ਜੀਵਨ ਖਤਮ ਕਰ ਲਵੇਗਾ, ਪਰ ਰੱਬ ਦੀ ਪੂਰਨਤਾ ਨੂੰ ਬਿਆਨ ਨਹੀਂ ਕਰ ਸਕਦਾ। ਪਰ ਜਿਹੜਾ ਪਰਮਾਤਮਾ ਦੇ ਸੇਵਕਾਂ ਦੀ ਸ਼ਰਨ ਵਿੱਚ ਚਲਿਆ ਜਾਵੇ ਉਹ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦਾ, ਕਿਉਂਕਿ ਉਹਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਗੁਣਾਂ ਦਾ, ਉਹਦੀ ਹਸਤੀ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਮਾਲਕ ਨੂੰ ਮਿਲਣਾ ਕਿਵੇਂ ਆ, ਗਾਉਣਾ ਕਿਵੇਂ ਆ, ਉਹਦੇ ਗੁਣਾਂ ਦੇ ਨਾਲ ਸਾਂਝ ਕਿਵੇਂ ਹੋ ਸਕਦੀ ਹੈ, ਉਹ ਮਾਲਕ ਕਿੱਡੀ ਤਾਕਤ ਦਾ, ਕਿੱਡੇ ਪੈਮਾਨੇ ਦਾ ਮਾਲਕ ਹੈ ਉਹ। ਇਸ ਕਰਕੇ ਉਹ ਫਿਰ ਰੱਬ ਦੇ ਪਿਆਰੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਕਦੀ ਭਟਕਦੇ ਨਹੀਂ। ਕਹੋ ਕਬੀਰ ਸੋ ਭਰਮੈ ਨਾਹੀ, ਸੋ ਦਾ ਭਾਵ ਉਹ ਮਨੁੱਖ, ਕਹਿਣ ਲੱਗੇ ਉਹ ਮਨੁੱਖ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦੇ। ਕਿਹੜੇ ਜੀ? ਪੱਗ ਲੱਗ ਰਾਮ ਰਹਿ ਸਰਨਾਹੀ। ਪੱਗ ਦਾ ਭਾਵ ਹੈ ਚਰਨ, ਪੈਰ। ਕਹਿੰਦੇ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ, ਪਰਮਾਤਮਾ ਦੀ ਸ਼ਰਨ ਨਾਲ ਜੁੜ ਜਾਂਦੇ ਨੇ ਗੁਰਮੁਖਾਂ ਦੀ ਸੰਗਤ ਦੇ ਰਾਹੀਂ, ਉਹ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦੇ, ਉਹ ਕਦੀ ਇਸ ਜਿਰਾ ਵਿੱਚ ਨਹੀਂ ਪੈਂਦੇ ਕਿ ਅਸੀਂ ਰੱਬ ਦੇ ਰੂਪ ਨੂੰ ਬਿਆਨ ਕਰਨਾ ਹੈ, ਅਸੀਂ ਉਹਦੇ ਪਾਰਾਵਾਰ ਨੂੰ ਵੇਖਣਾ ਹੈ। ਸਗੋਂ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ। ਅੱਜ ਦੇ ਬਚਨਾਂ ਦੁਆਰਾ ਭਗਤ ਕਬੀਰ ਜੀ ਸਾਨੂੰ ਇਹੀ ਸਮਝਾਉਂਦੇ ਨੇ ਕਿ ਭਾਈ ਉਹਦੇ ਅੰਤ ਲੱਭਣ ਦੇ ਵਿੱਚ ਹੀ ਜ਼ਿੰਦਗੀ ਨਾ ਬਤੀਤ ਕਰ ਦਈਏ, ਸਗੋਂ ਉਸ ਪਾਰਾਵਾਰ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਵਾਰ ਕੇ ਆਪਣੇ ਇਸ ਮਨੁੱਖਾ ਜੀਵਨ ਦੀ ਸਫਲਤਾ ਹਾਸਲ ਕਰੀਏ, ਜੋ ਸਾਡਾ ਮੁੱਖ ਮਕਸਦ ਹੈ ਸੰਸਾਰ ਵਿੱਚ ਆਉਣ ਦਾ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲਹਿਣੇ।

ਸਾਡੀ ਨਾਂ ਦੀ ਸਾਹ ਸੰਗਤ ਆਵੜ ਭਾਗੀ ਹੋ ਜੋ ਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਕਰਦੇ ਹੋਏ ਪਾਵਨ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਆਪ ਜੀ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਆਗੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।

ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹਾ ਓਸ ਤਿਲ ਨਾ ਤਮਾਏ ਵੇ ਪਰਵਾਹਾ ਤਿਸਨੋ ਅਪੜ ਨਾ ਸਕੇ ਕੋਈ ਆਪੇ ਮੇਲ ਮਿਲਾਇੰਦਾ ਜੋ ਕਿਸ ਕਰੇ ਸੋ ਨਿਹਚੋ ਹੋਈ ਤਿਸ ਬਿਨਾ ਦਾਤਾ ਅਵਰ ਨ ਕੋਈ ਜਿਸਨੋ ਨਾਮ ਉਦਾਨ ਕਰੇ ਸੋ ਪਾਏ ਗੁਰਸਬਦੀ ਮੇਲਾਇੰਦਾ ਚਾਹ ਦਹਿ ਭਾਵਣ ਤੇਰੇ ਹਟ ਨਾਲੇ ਸਤ ਗੁਰ ਦਿਖਾਏ ਅੰਤਰ ਨਾਲੇ ਨਾਵੇ ਕਾ ਵਪਾਰੀ ਹੋਵੇ ਗੁਰਸਬਦੀ ਕੋ ਪਾਏਂਦਾ ਸਤਿਗੁਰ ਸੇਵੈ ਸਹਿਜ ਆਨੰਦਾ ਹਿਰਦੇ ਆਏ ਬੂਠਾ ਗੋਵਿੰਦਾ

ਸੁਖ ਸੁਭਾਇਆ। ਮੱਥੇ ਕਾਲੇ ਮਹਿਲ ਨ ਪਾਵੈ, ਦੁੱਖ ਹੀ ਵਿੱਚ ਦੁੱਖ ਪਾਇੰਦਾ। ਸਤਿਗੁਰ ਸੇਵੈ ਸੇਵੜ ਪਾਗੀ, ਸਹਿਜ ਪਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੈ ਸਦ ਹੀ, ਸੱਚਾ ਮੇਲ ਮਿਲਾਇੰਦਾ। ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਪਰਮ ਚੁਕਾਏ। ਸੱਚ ਸੱਚੇ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਇੰਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸ ਨੂੰ ਆਪ ਬਜਾਏ ਬੂਝੇ ਕੋਈ।

ਕੀ ਮਾਇਆ ਅੱਗੇ ਜਮਕਾ ਲਉ ਲੇਖਾ ਲੇਵਾ ਜਿਉਂ ਤੇ ਲਉ ਕਹਾਣੀ ਪੀੜਾਏ ਦਾ ਪੂਰੇ ਭਾਗ ਗੁਰਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮਕਾਲ ਤੇ ਸਭ ਨੇੜ ਨ ਆਵੇ ਮਹਿਲ ਸੱਚੈ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋਤ ਪਾਏ ਪੂਰੇ ਭਾਗ ਗੁਰਸੇਵਾ ਲਾਏ ਤੇਰੇ ਹੱਥ ਹੈ ਸਭ ਵਡਿਆਈ ਜਿਸ ਦੇਵ ਹੈ ਸੋ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ

ਨਦਰ ਨਾ ਆਵੈ। ਜਮਦਾਰ ਬਾਦਾ ਦੁਖ ਪਾਏ ਦਾਉ, ਬਿਨ ਸਤਿਗੁਰੁ ਸੇਵੈ ਮੁਕਤ ਨਾ ਹੋਈ। ਗਿਆਨੀ ਧਿਆਨੀ ਪੂਛੋ ਕੋਈ, ਸਤਿਗੁਰੁ ਸੇਵੈ ਤਿਸ ਮਿਲੇ ਵਡਿਆਈ। ਨਿਰ ਸੱਚੈ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੈ ਤਿਸ ਆਪ ਮਿਲਾਏ। ਮਮਤਾ ਕਾਟ ਸੱਚ ਲੇ ਬੁਲਾਏ, ਸਦਾ ਸਾਚਾ ਵਣਜੇ ਵਾਪਾਰੀ। ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੇ ਸੋਈ ਜਨ ਮੁਕਤਾ।

ਭਾਣਾ ਮੰਨੈ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਇੰਦਾ, ਗੁਰਮੁਖ ਤੇਰਾ ਭਾਣਾ ਪਾਵੇ, ਸਹਿਜ ਹੀ ਸੁਖ ਸੱਚ ਕਮਾਵੇ, ਭਾਣੇ ਨੂੰ ਲੋਚੇ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏਂਦਾ, ਤੇਰਾ ਭਾਣਾ ਮੰਨੈ ਸੁਮਿਲੈ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਜੇ ਸਮਾਏ, ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏਂਦਾ, ਜਾਂ ਤੇ ਸੁਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਤੁਧ ਆਪਣੈ ਭਾਣੈ ਸਭ ਸ੍ਰਿਸ਼ਟਿ ਉਪਾਈ, ਜਿਸਨੂੰ ਭਾਣਾ ਦੇਹੇ ਤਿਸ ਭਾਏ ਦਾ, ਮਨਮੁਖ ਅੰਧ ਕਰੇ ਚਤਰਾਈ, ਭਾਣਾ ਨ ਮੰਨੇ ਬਹੁਤ ਦੁੱਖ ਪਾਏ, ਭਰਮੇ ਭੂਲਾ ਆਵੇ ਜਾਏ, ਕਰ ਮਹਿਲ ਨ ਕਬ ਹੂੰ ਪਾਏ ਦਾਉ, ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਧੁਰ ਫੁਰਮਾਈ, ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ, ਸਭ ਨਾਮ ਹੋ ਉਪਜੈ ਨਾਮ ਹੋ ਸੀਜੈ, ਗੁਰ ਕਿਰਪਾ ਤੇ ਮੰਤਨ ਪੀਜੇ, ਰਸਨਾ ਨਾਮ ਤੇ ਆਏ ਰਸ ਪੀਜੈ, ਰਸ ਹੀ ਤੇ ਰਸ ਪਾਏ ਦਾ, ਮਹਿਲ ਅੰਦਰ ਮਹਿਲ ਕੋ ਪਾਏ, ਗੁਰ ਕਹਿ ਸਬਦ ਸੱਚ ਚਿਤ ਲਾਏ, ਜਿਸਨੂੰ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ, ਨਾਮ ਵਿਸਾਰ ਮਨ ਤਨ ਦੁੱਖ ਪਾਇਆ, ਮਾਇਆ ਮੋਹ ਸਭ ਰੋਖ ਮਾਇਆ, ਬਿਰਨਾਵੇ ਮਨ ਤਨ ਹੈ ਕੁਸ਼ਟੀ, ਨਰਕੇ ਵਾਸਾ ਪਾਏ ਦਾ, ਨਾਮ ਰਤੇ ਤਨ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ,

ਟੋਟਾ ਸੰਸਾਰਾ ਨੰਗ ਆਇਆ ਨੰਗੋ ਜਾਸੀ ਬਿਨ ਨਾਵੇ ਦੁੱਖ ਪਾਏਂਦਾ ਜਿਸਨੂੰ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਏਂਦਾ ਨਾਵੇ ਨੋ ਲੋਚੈ ਜੇਤੀ ਸਭ ਆਈ ਨਾਉ ਤਿੰਨਾ ਮਿਲੈ ਤੁਰ ਪੁਰਬ ਕਮਾਈ ਜਿਨੀ ਨਾਉ ਪਾਇਆ ਸੇਵੜ ਪਾਂਗੀ ਗੁਰ ਕੈ ਸ਼ਬਦ ਮਿਲਾਏਂਦਾ

ਸਭ ਪਾਇਦਾ। ਅੰਤਰ ਘਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰਲਾ ਕਿਣੇ ਥਾਨ ਪਾਇਆ। ਇਤ ਸਾਥ ਨਿਭ ਹੈ ਸਲਾਹੇ, ਸੱਚੇ ਹਰ ਸੱਚਾ ਮਨ ਵਸਾਏ ਦਾ।

ਦਾ ਮਾਰੂ ਮਹੱਲਾ ਤੀਜਾ। ਕਾਇਆਓ ਕੰਚਨ ਆਓ ਸਬਦ ਵਿਚਾਰਾਓ ਤੇਤੇ ਹਰ ਵਸੈ ਜਿਸਦਾ ਅੰਤਨ ਪਾਰਾ ਵਾਰਾ ਅਨੰਦਨ ਹਾਰੋ ਸੇਵ ਹੋ ਸੱਚੀ ਬਾਣੀ ਹਰ ਜੀਓ ਸਬਦ ਮਿਲਾਏ ਦਾਓ ਹਰ ਚੇਤੇ ਤਿਨ ਬਲਿਹਾਰੇ ਜਾਓ ਗੁਰ ਕੈ ਸ਼ਬਦ ਆਓ ਤਿਨ ਮੇਲ ਮਿਲਾਓ ਤਿਨ ਕੀ ਧੂੜ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏ ਦਾ

ਤੇ ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਭਾਲੈ ਗੁਰ ਕੈ ਸ਼ਬਦ ਹਰ ਨਦਰ ਨਿਹਾਲੈ ਗਿਆਨ ਅੰਜਣ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਸਭ ਅੰਧ ਅੰਧੇਰਾ ਗੁਰਮੁਖ ਕਿਸੇ ਬੁਝਾਏ ਦਾ

ਖਿਸਿਆ ਪਛਤਾਏਂਦਾ। ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਚ ਗੁਣੀ ਗਹੀਰਾ ਸਚੋ ਸਚ ਵੇਖੇ ਸਭ ਥਾਈ ਸਚ ਸੁਣ ਮਨ ਵਸਾਏਂਦਾ। ਹਉਮੈ ਗਣਤੈ ਗੁਰ ਸ਼ਬਦ ਨਿਵਾਰੇ ਹਰ ਜੀਉ ਹਿਰਦੈ ਰੱਖੋ ਉਰਤਾਰੇ। ਗੁਰ ਕੈ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਸੋ ਚੇਤੈ ਜਿਸ ਆਪ ਚੇਤਾਏ। ਗੁਰ ਕੈ ਸ਼ਬਦ ਵਸੈ ਮਨਿ ਆਏ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ। ਗੁਰ ਕੈ ਸ਼ਬਦ ਆਪ ਪਛਾਣੇ ਆਪ ਪਛਾਣੈ ਸੋਈ ਜਨ ਨਿਰਮਲਾ। ਬਾਣੀ ਸ਼ਬਦ ਸੁਣਾਏਂਦਾ ਇਹ ਕਾਇਆ ਪਵਿੱਤ ਹੈ ਸਰੀਰ। ਗੁਰ ਸ਼ਬਦੀ ਚੇਤੇ ਗੁਣੀ ਗਹੀਰ ਅਨ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਏਂਦਾ। ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਪਰਮ ਭੁਲਾਇਆ। ਹਰ ਨਾਂ ਚੇਤਾ ਸਦਾ ਦੁੱਖ ਪਾਏ ਬਿਨ ਹਰ ਚੇਤਾ ਦੁੱਖ ਪਾਏ ਦਾ। ਜੇ ਸਤਿਗੁਰੁ ਸੇਵੈ ਸੋ ਪ੍ਰਵਾਣੋ ਕਾਇਆ ਹੰਸ ਨਿਰਮਲ ਦਰ ਸੱਚੇ ਜਾਣ। ਹਰ ਸੇਵੇ ਹਰ ਮਨ ਵਸਾਏ ਸੋਹੇ ਹਰ ਗੁਣ ਗਾਏਂਦਾ ਬਿਨ ਭਾਗਾ ਗੁਰ ਸੇਵਿਆ ਨਾ ਜਾਏ ਮਨਮੁਖ ਭੁੱਲੇ ਮੋਏ ਬਿਲ ਲਾਏ। ਜਿਨ ਕੋ ਨਦਰ ਹੋਵੈ ਗੁਰ ਕੇਰੀ ਹਰ ਜੀਉ ਆਪ ਮਿਲਾਏਂਦਾ ਓ ਕਾਇਆ ਕੋਟ ਪੱਕੇ ਹਟਨਾ ਲੈ ਗੁਰਮੁਖ ਲੇਵ ਵਸਤ ਸਮਾਲੈ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏ ਦਾ। ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਏਂਦਾ। ਮਾਰੂ ਮਹਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏਂਦਾ। ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਉਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ ਵਰੇ ਮਾਹਵਾਰ ਤਿਥੀ ਕਰੇ ਸਜਗ ਮੈਂ ਸੂਜੀ ਪਾਏਂਦਾ। ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰਾਖੋ ਉਰਤ ਹਰ ਗੁਰਬਾਣੀ ਵਰਤੀ ਜਾਗੇ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ। ਵੇਦ ਪੜੈ ਅਨਦਨਵਾਦ ਸੁਮਲੈ ਨਾਮ ਨ ਚੇਤੈ ਬੱਧਾ ਜਮ ਕਲੈ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏਂਦਾ। ਗੁਰਮੁਖੇ ਕਿਸ ਸਿਉਂ ਲਿਵ ਲਾਏ ਤਿਰ ਬਿੰਦ ਮਨਸਾ ਮਨਹੈ ਸਮਾਏ ਸਾਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏਂਦਾ। ਜੋ ਤੁਰ ਰਾਤੇ ਸੇ ਹੁਣ ਰਾਤੈ ਗੁਰਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੇ ਆਪ ਮਿਲਾਏਂਦਾ। ਮਾਇਆ ਮੋਹ ਭਰਮ ਨਾ ਪਾਏ ਦੂਜੇ ਪਾਏ ਲੱਗਾ ਦੁੱਖ ਪਾਏ ਸੂਹਾ ਰੰਗ ਦਿਨ ਥੋੜੇ ਹੋਵੇ ਇਸ ਜਾਂਦਾ ਬਿਲਮ ਨਾ ਲਾਏਂਦਾ। ਇਹੋ ਮਨ ਭੈ ਭਾਏ ਰੰਗਾਏ ਇਤ ਰੰਗ ਸਾਚੇ ਮਾਹੇ ਸਮਾਏ ਪੂਰੇ ਭਾਗ ਕੋਇਹੁ ਰੰਗ ਪਾਏ ਗੁਰਮਤੀ ਰੰਗ ਚੜ੍ਹਾਏਂਦਾ। ਮਨਮੁਖ ਬਹੁਤ ਕਰੇ ਅਭਿਮਾਨ ਦਰੰਗੇ ਕਬ ਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੈ ਦੁੱਖ ਪਾਏਂਦਾ। ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲੇ ਮਿਲਾਇਆ ਸੱਚਾ ਪ੍ਰਭ ਸੱਚਾ ਵਪਾਰਾ ਨਾਮ ਅਮੋਲਕ ਪਾਏਂਦਾ। ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰਾ ਠਾਕੁਰ ਇਹ ਬਣਤ ਬਣਾਈ। ਗੁਰਮੁਖ ਹੋਵੈ ਸੋ ਕਾਇਆ ਸੋਧੇ ਆਪ ਹੈ ਆਪ ਮਿਲਾਏਂਦਾ। ਉਹ ਕਾਇਆ ਵਿੱਚ ਤੋਟਾ ਉਹ ਕਾਇਆ ਵਿੱਚ ਲਾਹਾ ਗੁਰਮੁਖ ਜੇ ਬੇਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ। ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਨਹਾਰਾ ਗੁਰਮੁਖ ਸਲਾਹੇ ਸੁਖ ਦਾਤਾ ਮਨ ਮੇਲੇ ਕੀਮਤ ਪਾਏਂਦਾ। ਉਹ ਕਾਇਆ ਵਿੱਚ ਵਸਤਾ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਸ ਦਾ ਹੱਟ ਸੋਈ ਵੱਥ ਜਾਣੈ ਗੁਰਮੁਖ ਦੇ ਨਾਂ ਪਛੋਤਾਏਂਦਾ। ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ। ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾ ਮਿਲੈ ਵਡਿਆਈ ਨਾਮੇ ਹੀ ਸੁਖ ਪਾਏਂਦਾ। ਮਾਰੂ ਮਹੱਲਾ ਤੀਜਾ
ਅਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਅਪੜ ਕੋਏ ਨਾ ਸਕੇ ਤਿਸ ਨੂੰ ਗੁਰਸਬ ਦੀ ਮੇਲਾਇਆ ਤੁਧਨੋ ਸੇਵੈ ਜੋ ਤੁਧ ਭਾਵੈ ਗੁਰ ਕੈ ਸ਼ਬਦ ਸਚ ਸਮਾਵੈ ਅਨੰਦਨ ਗੁਣ ਰਵੈ ਦਿਨ ਰਾਤੀ ਰਸਨ ਹਰ ਰਸ ਭਾਇਆ ਸ਼ਬਦ ਮਰੈ ਸੇ ਮਰਨ ਸੁਵਾਰ ਹੈ ਹਰ ਕੇ ਗੁਣ ਹਿਰਦੇ ਉਰ ਧਾਰ ਹੈ ਜਨਮ ਸਫਲ ਹਰ ਚਰਨੀ ਲਾਗੇ ਦੂਜਾ ਭਾਉ ਚੌਕਾਇਆ ਹਰ ਜੀਓ ਮੇਲੇ ਆਪ ਮਿਲਾਏ ਗੁਰ ਕੈ ਸ਼ਬਦ ਆਪ

ਸਮਾਇਆ ਐਸਾ ਜਗ ਮਹਿ ਮੋਹ ਹੈ ਪਸਾਰਾ ਮਨ ਮੁਖ ਅਗਿਆਨੀ ਅੰਧ ਅੰਧਾਰਾ ਧੰਦੇ ਧਾਵਤ ਜਨਮ ਗਵਾਇਆ ਬਿਨਾਵੈ ਦੁਖ ਪਾਇਆ ਕਰਮ ਹੋਵੈ ਤਾਂ ਸਤਿਗੁਰ ਪਾਏ।

ਸੇਵਕਾ ਸੇਵਾ ਕਰਹਿ ਅਰਦਾਸ, ਤੂੰ ਆਪੇ ਮੇਲ ਬਹਲ ਪਾਸ, ਸਭਨਾ ਜੀਆਂ ਕਾ ਸੁਖ ਦਾਤਾ, ਪੂਰੇ ਕਰਮ ਧਿਆਇਆ, ਜਤ ਸਤ ਸੰਯਮ ਜੇ ਸਚ ਕਮਾਵੈ, ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ, ਇਸ ਬਿਖਮੈ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੀਉ ਮੇਰੇ ਪਾਇਆ, ਜਿਸਨਾ ਬਜਾਏ ਸੋਈ ਬੂਜਾਏ, ਹਰ ਗੁਣ ਗਾਵੇ ਅੰਦਰ ਸੂਜੈ, ਹਉਮੈ ਮੇਰਾ ਠਾਕ ਰਹਾਏ, ਸਹਿਜ ਹੀ ਸਚ ਪਾਇਆ।

ਕਮਾਵੈ ਸੁਖ ਨਾ ਕਬ ਹੂੰ ਪਾਇਆ ਬਹੁਤੇ ਪੇ ਕਰੇ ਭੇਖ ਤਾਰੀ ਬਿਨ ਸਬਦੇ ਹੋਮੈ ਕਿਨੇ ਨਾ ਮਾਰੀ ਜੀਵਤ ਮਰੈ ਤਾਂ ਮੁਕਤ ਪਾਏ ਸੱਚੇ ਨਾਏ ਸਮਾਇਆ ਅਗਿਆਨ ਤ੍ਰਿਸ਼ਨਾ ਏਸ ਤਨ ਹੈ ਜਲਾਏ ਤਿਸ ਦੀ ਬੂਜੈ ਜੇ ਗੁਰ ਸ਼ਬਦ ਕਮਾਏ ਤਨ ਮਨ ਸੀਤਲ ਕ੍ਰੋਧ ਨਿਵਾਰੈ ਹੋਮੇ ਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਡਿਆਈ।

ਚਿਤ ਲਾਇਆ ਹਉਮੈ ਵੇਚਾ ਸਦ ਜਲੇ ਸਰੀਰਾ ਕਰਮ ਹੋਵੈ ਭੇਟੇ ਗੁਰੂ ਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ ਸਤਿਗੁਰੁ ਤੇ ਸੁਖ ਪਾਇਆ ਮਨਮੁਖੇ ਅੰਧਾ ਅੰਧ ਕੁਮਾਏ ਬਹੁ ਸੰਕਟ ਜੋਨੀ ਪਰਮਾਏ ਜਮ ਕਾ ਜੇਵੜਾ ਕਦੇ ਨਾ ਕਟੈ ਅੰਤੇ ਬਹੁ ਦੁਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸਚ ਨਾਮ ਰੱਖੈ ਔਰ ਤਾਰੈ ਗੁਰ ਕੈ ਸ਼ਬਦ ਮਰੈ ਮਨ ਮਾਰੇ ਹਉਮੈ ਜਾਇ ਸਮਾਇਆ ਆਵਣ ਜਾਣਾ ਪਰਜ ਵਿਗੋਈ ਬਿਨ ਸਤ ਗੁਰ ਥਿਰ ਕੋਏ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤ ਵਹਿ ਵੇਕਾਰਾ ਮਾਇਆ ਮੋਹ ਕਾ ਇਹੋ ਪਸਾਰਾ ਸਤਿਗੁਰੂ ਸੇਵ

ਕੇ ਸਮਾਇਆ ਘਰੇ ਅੰਦਰ ਕੋ ਘਰ ਪਾਏ ਗੁਰ ਕੈ ਸਭ ਦੇ ਸਹਿਜ ਸੁ ਪਾਏ ਉਤੇ ਸੋਗ ਵਿਯੋਗ ਨਾ ਵਿਆਪੈ ਸਹਿਜੇ ਸਹਿਜ ਸਮਾਇਆ ਦੂਜੇ ਪਾਏ ਦੁਸ਼ਟਾਂ ਕਾ ਵਾਸਾ ਭਾਉਂਦੇ ਫਿਰੈ ਬਹੁ ਮੋਹ ਪਿਆਸਾ ਕੋ ਸੰਗਤ ਬਹੈ ਸਦਾ ਦੁੱਖ ਪਾਵ ਹੈ ਦੁੱਖੋ ਦੁੱਖ ਕਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਬਿਨ ਸਭ ਦੇ ਪਾਰ ਨ ਪਾਏ ਕੋਈ ਸਹਿਜ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ

ਭਰਾਵਾਂ ਮਰਿਆ ਭਾਗੇ, ਨਾਨਕ ਤਿਨਕੀ ਫਿਰ ਗਤ ਹੋਵਾ, ਜੇ ਗੁਰਮੁਖ ਰਹੇ ਸਰਨਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ, ਹੋ ਦਿਆਲ ਕਿਰਪਾ ਕਰ ਹਰ ਜੀਓ, ਰੱਖ ਲੇਵੋ ਗੁਰ ਸਰਨਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚੁਆਓ, ਦਸਵੇਂ ਦੁਆਰ ਪ੍ਰਗਟ ਹੋਏ ਆਇਓ, ਤੈ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਜਿਨ ਕੋ ਕਰਤੈ ਤੁਰ ਲਿਖ ਪਾਈ, ਅਨ ਦਿਨ ਗੁਰ ਗੁਰ ਕਰਤ ਵਿਹਾਈ, ਬਿਨ ਸਤਿਗੁਰ ਕੋ ਸੀਜੇ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਜੇ ਸੁਭਾਵੈ ਤਿਸੇ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ, ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਾਇਆ, ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਉ ਸਦ ਬਲ ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਮਿਲੈ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚਹੋ ਜੁਗ ਨਿਰਮਲ ਹਸਾ ਲੋਏ, ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਹਾ ਲੇਵ ਲਾਈ ਹੈ।

ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤਾ ਸਦਾ ਮਨ ਬਿਕਸੈ, ਹਰ ਚਰਨੀ ਮਨ ਲਾਈ ਹੈ। ਹਮ ਮੂਰਖ ਅਗਿਆਨ ਗਿਆਨ ਕਿਸ ਨਾਈ, ਸਤਿਗੁਰੂ ਤੇ ਸਮਝ ਪੜੀ ਮਨ ਮਾਹੀ। ਉਹ ਦਿਆਲ ਕਿਰਪਾ ਕਰ ਹਰ ਜੀਉ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨੇਕ ਪਛਾਤਾ, ਸਰਬੇ ਰਾਵਰਿਆ ਸੁਖ ਦਾਤਾ।

ਵਡਿਆਈ ਵਡਿਆਈ ਸਤ ਗੁਰ ਮਨ ਵਸਿਆ ਲੇ ਵਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਵਿਨਾਸੀ ਸਰਬ ਰਵ ਰਹਿਆਉ ਘਟ ਵਾਸੀ ਤਿਸ ਬਿਨ ਅਵਰ ਨ ਕੋਈ ਦਾਤਾ ਹਰ ਤਿਸੈ ਸਿਰੇ ਬਹੋ ਪ੍ਰਾਣੀ ਹੈ ਜਾ ਕੋ ਰਾਖੇ ਹਰ ਰਾਖਣ ਹਾਰਾ ਤਾਕੋ ਕੋਏ ਨਾ ਸਾਕਸ ਮਾਰਾ

ਜਾਣੇ ਤਿਸ ਸਿਉਂ ਕਿਸ ਨਾਉ ਕਹੀਏ ਆ ਜਾਣੈ। ਬੂਰਖਾ ਸਿਉ ਨਹਿ ਲੂਜ ਪ੍ਰਾਣੀ ਹਰ ਜਪਿਆ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੈ।

ਨਾ ਕਰੇ ਆਸ ਕਿਸੈ ਸਾਹਾ ਵਿਵਹਾਰ ਕੀ ਪਰਾਈ ਬਿਨ ਹਰ ਨਾਵੇ ਕੋ ਬੇਲੀ ਨਾਹੀ ਹਰ ਜਪਿਐ ਸਾਰੰਗ ਪਾਣੀ ਹੈ

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ। ਜਾਏ ਪੂਛੋ ਵੇਦ ਪੁਰਾਣੀ ਹੈ, ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਪਾਗੈ, ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ, ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਮਰੇ ਫਿਰ ਆਵੈ ਜਾਏ।

ਪਾਇਆ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ। ਤੂੰ ਸਭ ਮੈਂ ਵਰਤਾ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰਮਸਤਕ ਹਾਥ। ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ। ਮਾਰੂ ਸੋਲਹਿ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਲਾ ਉਪਾਏ ਧਰੀ ਜਿਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ। ਅਗਣ ਉਪਾਏ ਈਦਨ ਮੈਂ ਬਾਦੀ, ਸੋ ਪ੍ਰਭ ਰਾਖੇ ਪਹਾਈ ਹੈ। ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਨ ਸਮਰੱਥ ਅਪਾਹੇ।

ਸਰਨਾ ਪਾਉ ਨਹੀਂ ਕਰਨਾ ਸਾਧ ਸੰਗਤਾ ਨੇਚੋ ਹੈ ਤਰਨਾ ਮਨ ਬਾਚਾਉ ਕਰਮਿਆਰਾ ਦੇ ਕਰਤਾ ਤਿਸ ਨਾਹੀਂ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੋਣ ਨਾ ਭਵਿਆ ਦੁਖ ਬਿਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਕਾਹੀ ਹੈ ਮੀਤ ਹਮਾਰਾ ਸੋਈ ਸੁਆਮੀ ਥਾਣ ਥਨੰਤਰ ਅੰਤਰ ਜਾਮੀ

ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵਹੋ ਵਸੋ ਘਰੇ ਆਪਣੇ ਲੱਖ ਚੁਰਾਸੀ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਿਮੰਡ ਉਦਾਰ ਨਹਾਰਾ ਊਚ ਅਥਾਹ ਅਗਮ ਅਪਾਰਾ ਜਿਸਨ ਕਿਰਪਾ ਕਰੇ ਪ੍ਰਭ ਆਪਣੀ

ਰੰਗ ਰਸਮਾਣੀ ਕਿਰਤ ਸੰਯੋਗੀ ਪਏ ਇਕੱਤਰਾ ਕਰਤੇ ਭੋਗ ਬਿਲਾਸਾ ਹੇ ਜੋ ਫਿਰ ਕਰੈ ਸੋ ਧਨ ਤਤ ਮੰਨੈ ਫਿਰ ਤਨੈ ਸਿੰਗਾਰ ਕੇ ਸੰਗਨੈ ਮਿਲ

ਸਦੇਰਾ ਬਿਨ ਸਤਿਗੁਰ ਪਚਮੂਹੇ ਸਾਕਿਤ ਨਿਗੁਰ ਗਲ ਜਮ ਫਸਾਏ ਮਨ ਮੁਖ ਆਵੈ ਮਨ ਮੁਖ ਜਾਵੈ ਮਨ ਮੁਖ ਫਿਰ ਫਿਰੈ ਝੋਟਾਂ ਖਾਵੈ ਜਿਤਨੇ ਨਰਕ ਸੇ ਮਨ ਮੁਖ ਭੁਗੈ ਗੁਰਮੁਖ ਲੇ ਨਾ ਮਾਸਾਏ ਗੁਰਮੁਖ ਸੋਏ ਜੇ ਹਰ ਜੀਉ ਪਹਾਇਆ ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਏ ਹਉ ਬਲਿਹਾਰੀ ਸਤਿਗੁਰੂ ਪੂਰੈ ਸਰਨ ਕੇ ਦਾਤੇ ਬਚਨ ਕੇ ਸੂਰੇ

ਕਿਸ ਕੀਮ ਨਾ ਪਾਏ, ਕਟ ਕਟ ਪੂਰਿਓ ਸਭ ਠਾਏ। ਨਾਨਕ ਸ਼ਰਨ ਦੀਨ ਦੁੱਖ ਭੰਜਣਾ, ਹੋਰੇ ਨ ਤੇਰੇ ਜੋ ਦਾਸ ਆਏ। ਮਾਰੂ ਸੋਹਲਾ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੇ ਆਨੰਦ ਆਨੰਦੀ ਮੇਰਾ, ਘਟ ਘਟ ਪੂਰਨ ਸਿਰ ਸਿਰੇ ਨਬੇਰਾ। ਸਿਰ ਸਾਹਾਂ ਕੇ ਸੱਚਾ ਸਾਹਿਬ, ਅਵਰ ਨਾਹੀਂ ਕੋ ਦੂਜਾ ਹੈ। ਹਰ ਖਵੰਤ ਅਨੰਤ ਦਿਆਲਾ, ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ।

ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਭੀਜਾ ਹੈ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਹਿਬ ਸੁਖ ਕੀ ਜਾਹੇ

ਆਏ ਸੁਮਾਣੀ ਚੜੇ ਸੁਵਾਇਆ ਨਿਤ ਨਿਤ ਰੰਗਾ ਘਟੈ ਨਾਹੀਂ ਤੋਲੀ ਜਾਏ ਬਾਰਹਾਉ ਕੰਚਣ ਸੁਧ ਕਰਾਇਆ ਨਦਰ ਸਰਾਪ ਬੰਨੀ ਸਚੜਾਇਆ ਪਰਖ

ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀਜਾ ਹੈ ਮਾਰੂ ਮਹੱਲਾ ਪੰਜਵਾਂ ਸੋਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਬਿੰਦਾ ਗੁਰਦਿਆਲ ਸਦਾ

ਪੁਕਾਰਾ ਹਰ ਕੀਰਤਨ ਸੁਣੀਐ ਸਤਿਗੁਰੂ ਭੇਟਉ ਹਰ ਜਸ ਮੁਖ ਭਣੀਐ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗੇ ਦੇਵੇ ਮਨ ਆਏ ਅਗਮਿਆ ਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਿਗੁਰੂ ਪਾਇਆ ਗੁਰੂ ਸੇਵਕ ਬਿਗਣ ਨਾ ਭਗਤੀ ਹਰ ਪੂਰ ਦਿਰੜਾਇਆ ਗਿਆਨਾ ਏ ਗੌਰਵ ਦ੍ਰਿਸ਼ਟਾਇਆ ਸਭਨੀ ਠਾਈ ਜਲ ਤਲ ਪੂਰਿਆ ਗੋਸਾਈ

ਆਪੋ ਭੁਲਾਏ ਸੋਈ ਭੁੱਲੈ ਸੋ ਬੂਝੈ ਜਿਸੇ ਬੁਝਾਏ ਦਾ ਹਰਕ ਸੋਗ ਕਾ ਨਗਰ ਇਹੋ ਕੀਆ ਸੇ ਉਭਰੇ ਜੋ ਸਤਿਗੁਰ ਸਰਨੀਆ

ਜਾਏ ਸੋ ਗੁਰਮੁਖ ਸਹਿਜ ਸਮਾਇਂਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰੇ ਬੋ ਭਾਤੀ ਜੋ ਪਿਤਾ ਪੂਤ ਲੜਾਏਂਦਾ ਅਗਮਿਆ ਗੋਚਰ ਕੀਮਤ ਨਹੀਂ

ਪੋਦਾ ਸੀ ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ ਸਭਸੇ ਤੇਰਾ ਪਾਰ ਨਾਲ ਆਪੇ ਸਤ ਸਤ ਸਤ ਸਾਚਾ ਓਤ ਪੋਤ ਭਗਤ।

ਆਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜੈ ਵੈਸੇ ਪ੍ਰਪਾਸੇ ਆਨੰਦ ਮੰਗਲ ਹਰ ਚਲਦ ਤਮਾਸੇ ਗੁਣ ਗਾਵੈ ਅਨਹਦ ਤੁਨ ਬਾਣੀ ਤੈ ਨਾਨਕ ਦਾਸ ਚਿਤਾਰਨਾ

ਰਹਿਣਾ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਸਦਾ ਸਦਾ ਜਾਈ ਬਲਿਹਾਰੀ। ਦੋਏ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸੁਆਮੀ ਅਗਮ ਅਪਾਰ ਨਾ। ਤੁਦ ਬਿਨ ਦੂਜੇ ਕੇਸ ਸਲਾਈ, ਏਕੋ ਏਕ ਜਪੀ ਮਨ ਮਾਹੀ। ਹੁਕਮ ਬੂਜਨ ਪਏ ਨਿਹਾਲਾਏ, ਭਗਤਾਂ ਕੀ ਕਹਲਣਾ। ਗੁਰ ਉਪਦੇਸ਼ ਜਪਿਐ ਮਨ ਸਾਚਾ, ਗੁਰ ਉਪਦੇਸ਼ ਰਾਮ ਰੰਗ ਰਾਚਾ। ਗੁਰ ਉਪਦੇਸ਼ ਟੁੱਟੇ ਸਭ ਬੰਧਨ, ਇਹੋ ਪਰਮ ਮੋਹ ਪਰਜਾਲਣਾ। ਜੈ ਰਾਖੇ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਪਲ ਮਾਨਾ। ਬਿਣਸੇ ਬੈਰ ਨਾਹੀਂ ਕੋ ਬੈਰੀ, ਸਭ ਏਕੋ ਹੈ ਪਹਾਲਣਾ। ਦਰ ਚੂਕੇ ਬਿਣਸੇ ਅੰਧਿਆਰੇ, ਪ੍ਰਗਟ ਪੈ ਪੁਰਖ ਨਿਰਾਰੇ। ਆਪ ਛੋੜ ਪਏ ਸਰਨਾਈ, ਜਿਸ ਕਾ ਸਾ ਤਿਸ ਕਹਲਣਾ। ਐਸਾ ਕੋ ਵਡਭਾਗੀ ਆਇਆ, ਵਾਟ ਪੈਜਨ ਖਸਮ ਤੇ ਆਇਆ। ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਵਾਰ ਸਧਾਰਨਾ। ਇਹ ਬਖਸ਼ੀ ਸਭ ਖਸਮ ਤੇ ਪਾਵਾਂ, ਆਠ ਪਹਿਰ ਕਰ ਜੋੜ ਧਿਆਵਾ। ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੇ ਉਚਾਰ ਨਾ। ਮਾਰੂ ਮਹੱਲਾ ਪੰਜਵਾਂ, ਸੂਰਤ ਦੇਖ ਨਾ ਭੂਲ ਗੁਵਾਰਾ। ਮਿਥਨ ਮੁਹਾਰਾ ਝੂਠ ਪਸਾਰਾ, ਜਗ ਮੈਂ ਕੋਈ ਰਹਿਣ ਨਾ ਪਾਏ। ਨਿਹ ਚਲੇ ਕਉ ਨਾਰਾਇਣਾ, ਗੁਰਪੂਰੇ ਕੀ ਪਉ ਸਰਨਾਈ। ਮੋਹ ਸੋਗ ਸਭ ਭਰਮ ਮਿਟਾਈ,

ਕੇਕਰ ਦੇ ਸੇਵਾ ਅਨਾਥਾ ਨਾਥ ਦੀਨ ਦੁੱਖ ਭੰਜਣਾ ਸੋ ਗੁਰੂ ਪੂਰੇ ਤੇ ਪਾਏ ਨਾ ਹੋਰ ਦੁਆਰਾ ਕੋਈ ਨਾ ਸੂਝੈ ਤਿਰ ਭਵਣਾ ਉਤਾਵੇ ਤਾਂ ਕਿਸੂ ਨਾ ਬੂਝੇ ਸਤਿਗੁਰ ਸਾਹੂ ਭੰਡਾਰ ਨਾਮ ਜਿਸ ਇਹ ਰਤਨ ਤਿਸੇ ਤੇ ਪਾਏ ਨਾ ਜਾ ਕੀ ਤੋਰ ਕਰੇ ਪੋਨੀਤਾ ਸੁੰਦਰ ਦੇਵ ਨ ਪਾਵ ਹੈ ਮੀਤਾ ਸਤਿ ਪੁਰਖ ਸਤਿਗੁਰ ਪਰਮੇਸ਼ਰ ਜੇਸਾ ਭੇਟ ਤਉ ਪਾਰ ਪਰਾਏ ਨ ਪਾਰ ਜਾਤ ਲੋੜੇ ਮਨ ਪਿਆਰੇ ਕਾਮ ਤੇ ਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਏ ਨ ਗੁਰ ਕੈ ਸ਼ਬਦ ਮਰੈ ਪੰਚ ਧਾਤੂ

ਕਿਉਂਕਾਰ ਸਤਿਗੁਰ ਤੇ ਪਾਈਐ ਹੋ ਬਲ ਬਲ ਗੁਰ ਦਰਸਾਇਨਾ ਗੁਰ ਕੀ ਸੇਵ ਨਾ ਜਾਣੇ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲਾਏ ਸੋ ਸੇਵਕ ਜਿਸ ਵਡ ਭਾਗ ਮਥਾਇਨਾ ਗੁਰ ਕੀ ਮਹਿਮਾ ਵੇਦ ਨਾ ਜਾਣੇ ਤੁਸ਼ ਮਾਤ ਸੁਣ ਸੁਣ ਵਾਖਾ

ਕਾਲ ਸੁਚ ਸੋਚਾ ਸਿਮਰੇ ਸੌਣ ਸਾਤਰ ਸੰਜੋਗਾ ਅਲਖ ਨਾ ਲਖੀਏ ਇੱਕ ਖਿਣਾ ਕਰਨ ਕਰਾਵਣ ਹਰ ਸੁਆਮੀ ਸਗਲ

ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁਰ ਨ ਜੋਨੀ ਪਰਮ ਰੁਨਾ ਗੁਰ ਕਾ ਸ਼ਬਦ ਵਸੇ ਮਨ ਜਾ ਕੈ ਦੁਖ ਦਰਦ ਪਰਮਤਾ ਕਾ ਭਾਗੈ ਸੁਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੇ ਮਨ ਬੂਠਾ ਸੋ ਪੂਰ ਕਰਮਾ ਨਾ ਸਿਨਾ ਜਲ ਥਲ ਮਹੀਅਲ ਸੁਆਮੀ ਸੋਈ ਅਵਨ ਕਹੀਏ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਪਰਮ ਸਗਲਾ ਅਵਨਾ ਦਿਸੇ ਏਕ ਬਿਨਾ ਉੱਚੇ ਤੇ ਉੱਚਾ ਦਰਬਾਰਾ ਉਹ ਕਹਿ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਅਤੁਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਜ ਬਿਨ ਅਵਰ ਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਏ ਸਗਲ ਪਸਾਰਾ ਤੁਮ ਤਨਾ ਜਮਦੂਤ

ਮਨ ਤਨ ਅਰਪ ਧਰੀ ਹਰਿਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਸੋਈ ਪ੍ਰਤਪਾਲਕ ਹੱਥ ਤਿਆਗੀ ਹਉਮੈ ਹੰਤ ਨਾ ਜਲ ਥਲ ਪੂਰਨ ਅੰਤਰ ਜਾ

ਸਰਬੰਗਣਾ ਜਤ ਕਦ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ ਕਿਸਮਿਤ ਨਹੀਂ ਪਾਈਆ ਸੋ ਬੂਝੇ ਜੇ ਸਾਉ ਕਿਰਪੰਗਣਾ ਸਾਤੀ

ਸਭ ਉਠਾਈ, ਤਿਸ ਬਿਨ ਦੂਜਾ ਕੋਈ ਨਾਹੀ। ਆਦਿ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁੱਝੀ ਪਰਮ ਮੰਗਣਾ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਕਰਤਾ ਗੁਰ ਸਾਧ ਬਖਸ਼ਾਂਦਾ। ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਣਾ। ਜੋ ਪੇਖਾ ਸੋ ਸਭ ਕੇ ਸੋ ਸਵਾਮੀ, ਜੋ ਸੁਣਨਾ ਸੋ ਪ੍ਰਭ ਕੀ ਬਾਣੀ। ਜੋ ਕੀਨੋ ਸੋ ਤੁਮੇ ਕਰਾਇਓ, ਸਰਨ ਸਹਾਈ ਸੰਤ ਹੈ ਤਨਾ। ਜਾਚਕ ਜਾਚੇ ਤੁਮੇ ਅਰਾਧੇ, ਪਤਿਤ ਪਾਵਨ ਪੂਰਨ ਪ੍ਰਭ ਸਾਧੈ।

ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੇ ਰੰਗਣਾ ਸੋਲਹ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚੜਿਆ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੂੰਚਨਾ ਮਾਰੂ ਸੋਲਹਿ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ

ਦੇ ਸੰਤਰ। ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ, ਇਨ ਮੈਂ ਕਹੀਏ ਕਿਆ ਕੂੜਾ। ਕਵਣ ਸੋ ਮੁਕਤੀ ਕਵਣ ਸੋ ਨਰਕਾ, ਕਵਣ ਸਹਿਸਾਰੀ ਕਵਣ ਸੋ ਭਗਤਾ। ਕਵਣ ਸੋ ਦਾਨਾ ਕਵਣ ਸੋ ਹੋਸ਼ਾ, ਕਵਣ ਸੋ ਸੁਰਤਾ ਕਵਣ ਜੜਾ। ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਸਹਿਸਾਰੀ ਹੁਕਮੇ ਭਗਤਾ। ਹੁਕਮੇ ਹੋਸ਼ਾ ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ। ਸਾਗਰ ਕੀਨਾ ਅਤ ਤੁਮ ਭਾਰਾ, ਇਹ ਖੜੇ ਰਸਾ ਤਲ ਕਰ ਮਨਮੁਖ ਗਵਾਰਾ। ਇੱਕ ਨਾ ਪਾਰ ਲੰਘਾਵੇ ਆਪੇ, ਸਤਿਗੁਰ ਜਿਨਕਾ ਸੱਚ ਬੇੜਾ। ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤ ਉਹ ਪਾਏ ਸਮਾਇਆ। ਵੇਖੇ ਵਿਗਸੈ ਸਭ ਰੰਗ ਮਾਣੇ, ਰਚਨ ਕੀਨਾ ਇੱਕ ਅਖਾੜਾ। ਵੱਡਾ ਸਾਹਿਬ ਵੱਡੀ ਨਾਈ, ਵੱਡ ਦਤਾਰ ਵੱਡੀ ਜਿਸ ਜਾਏ। ਅਗਮਿ ਗੋਚਰ ਬੇਅੰਤਿਆ ਤੋਲਾ, ਹੈ ਨਾਹੀ ਕਿਸ ਆਹਾੜਾ। ਕੀਮਤ ਕੋਈ ਨਾ ਜਾਣੇ ਦੂਜਾ, ਆਪੇ ਆਪ ਨਿਰੰਜਨ ਪੂਜਾ। ਆਪ ਸੁਗਿਆਨੀ ਆਪ ਧਿਆਨੀ, ਆਪ ਸਤਵੰਤਾ ਅਤ ਗਾੜਾ। ਕੇਤੜਿਆਂ ਦਿਨ ਗੁਪਤ ਕਹਾਇਆ, ਕੇਤੜਿਆਂ ਦਿਨ ਸੁੰਨ ਸਮਾਇਆ। ਕੇਤੜਿਆਂ ਦਿਨ ਧੁੰਦੂ ਕਾਰਾ, ਆਪੇ ਕਰਤਾ ਪ੍ਰਗਟੜਾ। ਆਪੇ ਸ਼ਕਤੀ ਸਬਲ ਕਹਾਇਆ,

ਅੱਲਾ ਪੰਜਵਾਂ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ ਮਧਸੂਦਨ ਦਾਮੋਦਰ ਸਵਾਮੀ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧੋ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਓ ਅਸੁਰ ਸੰਗਾਰੇ ਜਗਜੀਵਨ ਅਵਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ਤਰਨੀ ਤਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰੈਨ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨ ਰੇਖਿਆ ਬਨਵਾਲੀ ਚੱਕਰ ਪਾਣ ਦਰਸਿਆਂ ਨੂੰ ਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇੱਕ ਦਾਤਾ ਸਭ ਹੈ ਮੰਗਾ ਭਗਤ ਵਸਲ ਅਨਾਥ ਹੈ ਨਾਤੇ ਗੋਪੀ ਨਾਥ ਸਗਲ ਹੈ ਸਾਥੇ ਵਾਸ ਦੇਵ ਨਿਰੰਜਨ ਦਾਤੇ ਵਰਨਾ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਰਾਇਣ ਦ੍ਰੋਪਦੀ ਲਜਾ ਨਿਵਾਰ ਉਦਾਰਨ ਕਮਲਾ ਕੰਤ ਕਰੇ ਕੰਤੂ ਹਲ ਅਨੰਦ ਬਿਨੋਦੀ ਨਿਹਸੰਗਾ ਅਮੋਘ ਦਰਸ਼ਨ ਅਜੂਨੀ ਸੰਪੋ ਅਕਾਲ ਮੂਰਤ ਜਿਸ ਕਦੇ ਨਾਹੀ ਖਾਓ ਅਵਨਾਸੀ ਅਵਗਿਆਤ ਅਗੋਚਰ ਸਾਵਕਸ ਤੁਜੀ ਹੈ ਲੱਗਾ ਸ੍ਰੀ ਰੰਗ ਬੈਕੁੰਟ ਕੇ ਵਾਸੀ ਮਸ ਕਸ ਕੂਰਮ ਆਗੇ ਔ ਤਰਾਸੀ ਕੇਸਵ ਚਲਤ ਕਰੇ ਨਿਰਾਲੈ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤਰ ਪੁੱਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੇ ਬਿਣ ਸੁਣਤ ਸਭ ਮੋਹੇਗਾ ਬਨ ਮਾਲਾ ਬੇਭੁੱਖਣ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸੰਖ ਚੱਕਰ ਗਦਾ ਹੈ ਧਾਰੀ ਮਹਾਂ ਸਾਰਥੀ ਸਤ ਸੰਗਾ ਪੀਤ ਪੀਤੰਬਰ ਤਿਰ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਾਰੂ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨਿਹ ਕੰਟਕ ਨਿਹ ਕੇਵਲ ਕਹੀਏ ਧਨੰਜੈ ਜਲ ਥਲ ਹੈ ਮਹੀਏ ਮ੍ਰਿਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਪਗਾ ਪਤਤ ਪਾਵਨ ਦੁੱਖ ਪੈ ਭੰਜਣ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਿਤ ਦੀਨ ਕਿਰਪਾਲਾ ਗੁਣਿ ਨ ਕੀਤੀ ਹੈ ਪਿਘਾ ਨਿਰੰਕਾਰ ਅਸਲ ਅਡੋਲੋ ਜੋਤ ਸਰੂਪੀ ਸਭ ਜਗ

ਇੱਕ ਤਿਲ ਰੰਗਾ ਏਕ ਜੀ ਗੁਣ ਕੌਣ ਬਖਾਨੇ ਸਹ ਸੁਫਣੀ ਸਗਿਅੰਤ ਨ ਜਾਣੇ ਨਵਤਨ ਨਾਮ ਜਪੇ ਦਿਨ ਰਾਤੀ ਏਕ ਗੁਣ ਨਾਈ ਪ੍ਰਭ ਕੈ ਸੰਗਾ ਓਟ ਗਹੀ ਜਗਤ ਪੇਤ ਸਰਨਾਇਆ ਪੈ ਭਿਆਨਕ ਜਮਦੂਤ ਦੁਤਰ ਹੈ ਮਾਇਆ ਹੋ ਕਿਰਪਾਲ ਈਸਾ ਕਾ ਰਾਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਇੱਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਏ ਪਰਮ ਪਦ ਪਾਓ ਜਿਸ ਪਰਾਵਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲਰਦੇ ਪਰਾਤੇ ਸਗਲ ਨਾਮ ਨਿਦਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਹ ਜੰਗਾ ਕੀਰਤਨ ਨਾਮ ਕਤੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੁਰਬਲਾ ਕਉ ਨਾਨਕ ਭਗਤ ਪਏ ਸਰਨਾਈ ਦੇਹੋ ਦਰਸ ਮਨ ਰੰਗ

ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸਾਚਨਾ ਮਿਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸਿਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ।

ਅਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ

0: ਗੁਰਬਾਣੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਾਪ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆ ਵਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਰਦਗੀ ਪੈਜ ਬੰਸਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਮਵੇਕ ਦਾਨ ਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਕੀਆਂ ਚੰਡੇ ਮੂੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਾਤ ਜੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੇ ਓਟ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮਿੱਕੇ ਅਰਦਾਸ ਬੇਨਤੀ ਜਿਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵੇਂ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇ ਸਰਦਾਰ ਕਿਰਪਾਲ ਸਿੰਘ ਜੀ ਨਾਗਰਾ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਪਰਲੋਕ ਨੂੰ ਗਮਨ ਕਰ ਗਏ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਪਾਵਨ ਬਾਣੀ ਦੇ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚਨਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਵਰ ਬਖਸ਼ਣੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਅੱਖਰ ਵਾਧਾ ਘਾਟਾ ਪ੍ਰਚੰਗ ਮਾਫ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਰਪਲ ਪ੍ਰਵਾਨ ਕਰਨੀ ਤਿਰਪਲ ਭੇਟਾ ਦਰ ਪ੍ਰਵਾਨ ਕਰਨਾ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਇਆ ਸੇਵਕਾਂ ਨੂੰ ਨਵਾਜਦੇ ਹੋਏ ਮੁੱਖ ਵਾਰ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ। ਦੁਹਿਰਾ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਆਕੀ ਰਹਿਣ ਕੋਈ, ਖੁਆਰ ਹੋਈ ਸਭ ਮਿਲੇਂਗੇ ਬਚੇ ਸ਼ਰਨ ਜੋਈ, ਖੁਆਰ ਹੋਈ ਸਭ ਮਿਲੇਂਗੇ ਬਚੇ ਸ਼ਰਨ ਜੋਈ, ਬੋਰੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ
1: ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਜਿਓ ਸੋ ਬਿਨਸਹਿ

ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ।

ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਏ ਮਨ ਰੱਖੀਐ ਭਾਉ, ਦੁਖ ਪਰ ਹਰ ਸੁ ਕਰ ਲੈ।

ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।

ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ।

ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਨ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਾਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸਚੈ ਕਰਮੰ ਕਹੋ ਨਾਨਕ ਨਿਸਚੌ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਨਿਹ ਫਲੰ ਤਸ ਜਨਮਸਯ ਜਾਵਦ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸਯ ਗੁਰਪ੍ਰਸਾਦੀ ਤਰਹਿ ਕੇ ਕਰਨ

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੰ ਅਚੁੱਤ ਤਰਹਿ।

ਤ੍ਰਿਗ ਸਨੇਹੰ ਗ੍ਰਿਹਾਰਥ ਕਹੈ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਿਥਿਅੰਤ ਦੇਹੰ ਖੀਣੰਤ ਬਲਨੰ ਬਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤਯ ਭਵਨੰ ਗਨੰਤ ਸਵਾਸਾ।

ਪਨ ਬਹਿਕਰਮ ਕਨਕ ਕੁੰਡਲ ਹੈ ਬਚੇਤਰ ਮੰਦਿਰ ਸੋਭੰਤ ਬਸਰਾ ਇਤਅੰਤ ਮਾਇਆ ਵਿਆਪਿਤੰ ਹੇ ਅਚੁੱਤ ਸਰਣ ਸੰਤ ਨਾਨਕ ਭੋ ਭਗਵਾਨ ਹੈ ਨਵ ਹੈ ਜਨਮੰਗ ਤ ਮਰਣੰਗ ਹਰ ਖੰਗ ਤ ਸੋਗੰਗ ਭੋਗੰਗ ਤ ਰੋਗੰ ਊਚੰਗ ਤ ਨੀਚੰਗ ਨਾਨਾ ਸਮੂਚੰਗ ਰਾਜੰਗ ਤ ਮਾਨੰਗ ਅਭਿਮਾਨੰਗ ਤਹੀਨੰਗ ਪ੍ਰਵਿਰਤ ਮਾਰਗੰ ਮਰਤੰਤ ਬਿਨਾਸਨੰਗ ਗੋਬਿੰਦ ਭਜਨ ਸਾਰ ਸੰਗੇਣ ਸਥਿਰੰ ਨਾਨਕ ਭਗਵੰਤ ਭਜਨ ਆਸਨੰ ਕਿਰਪੰਤ ਹਰਿਯੰ ਮਤ ਤਤ ਗਿਆਨੰ ਬਿਗਸੀਦ ਬੁੱਧਾ ਕੁਸਲ ਥਾਨੰ ਬਸੇ ਅੰਤ ਰਖਿਅੰ ਤਿਆਗ ਮਾਨੰ ਸੀਤਲੰਤ ਰਿਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸਬਦ ਬੀਣਾ ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਧ ਪ੍ਰਕਾਰਾ ਦ੍ਰਿੜਾਂਤ ਸੁਬੇਦਿਆ।

ਪਰਮ ਪੁਰਖ ਹੋ ਤਮੰਗ ਤਾਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰਗ ਭਾਰਣ ਪੋਖਣ ਕਰੰਤ ਜੀਆ ਬਿਸਰਾਮ ਛਾਦਨ ਦੇਵੰਤ ਦਾਨੰ ਸ੍ਰੀ ਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰਿ ਹਰਿ ਹਰੇ ਅਨਿਤ ਰਚਨਾ ਨਿਰਮੋਹਤੇ ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਯੰ ਮਾਰਤ ਲੋਕ ਹੈ ਨਾਨਕ ਚਿਰੰਕਾਰ ਦੁੱਖ ਭੋਗਤੇ ਬ੍ਰਿਥਾ ਅਨੁਗ੍ਰਹੰ।

ਸਹਿਣਸ਼ੀਲ ਸੰਤੰ ਸਮਿਤ੍ਰਸਯ ਦੁਰਜਨ ਹੈ। ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਤ ਹੋਇ ਉਪਤਿਸ਼ਟਤੇ। ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗ ਨਹਿ। ਸੋਭਾਹੀਨ ਨਹਿ ਭਵੰਤ ਨਹਿ ਭੂਹੰਤ ਸੰਸਾਰ ਦੁੱਖ ਨਹਿ। ਗੋਬਿੰਦ ਨਾਮੰ ਜਪੰਤ ਮਿਲ ਸਾਰ ਸੰਗ ਹੈ। ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ। ਸਹਿਨਾ ਸਾਧ ਸਮੂਹ ਸੂਰ ਅਜਿੱਤੰ ਸੰਨਾਹੰ ਤਨ ਨਿਮਰਤਾਹ। ਆਪਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ।

ਹੋਗੰਤ ਕੰਦ ਮੂਲੰ ਬਸੰਤੇ ਸਮੀਪ ਕੇਹ ਰਹਿ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਖ ਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ ਮ੍ਰਿਤੋ ਜਨ ਪ੍ਰਮੰਤ ਨਰਕ ਹੈ ਨਾਨਕ ਉਪਾਵੰ ਨ ਸਿਧਯਤੇ ਨਿਰਮਲ।

ਕਰਨ ਸਰਨ ਸਵਾਮੀ ਰਮਣ ਸੀਲ ਪਰਮੇਸ਼ੁਰ ਹੈ, ਕਰਨ ਕਰ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ, ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ, ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚਕ ਹੈ, ਦੁਰਗਮ ਸਥਾਨ ਸੁਗਮ ਮਹਾ ਦੁਖ ਸਰਬ ਸੂਖੜ ਹੈ, ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਸੁਰਜਨ ਹੈ, ਅਸਥਿਤੰ ਸੋਗ ਹਰਖੰ ਪੈ ਖੀਣੰ ਤਨਿਰਪਵ ਹੈ, ਭੈਟ ਵਿਅੰ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ, ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਣੰ, ਹੇ ਅਜਿਤ ਸੂਰ ਸੰਗਰਾਮੰ ਆਤੇ ਬਲ ਨਾ ਬਹੁ ਮਰਦਨ ਹੈ, ਗਾਣ ਗੰਧਰਵ ਦੇਵ ਮਾਨੁਖਯੰ ਪਾਸ

ਨੀਚ ਸਮਾਵਣ ਹੈ ਤਬ ਪਹਿ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਤੰਚ ਕਰੁਣਾ ਨ ਉਪਰਜਤੇ ਵਿਖਿਅੰਤ ਜੀਵੰ ਵਸੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ। ਅਨੇਕ ਸਾਸਨ ਤਾੜ ਅੰਤ ਜਮ ਦੂਤ ਹੈ ਤਵ ਸੰਗੇ ਅਧਮੰ ਨਰ ਹੈ। ਦੀਨ ਦੁਖ ਪੰਜਨ ਦਿਆਲ ਪ੍ਰਭ ਨਾਨਕ ਸਰਵ ਜੀ ਰੱਖਿਆ ਕਰੋਤ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨੇਕ ਲਹਿਰੀ ਕਲੋਲਤੇ ਤਹਾਵੰਤ ਜੀਆ ਬਹੁ ਪ੍ਰਕਾਰੰ ਅਨੇਕ ਭਾਂਤ ਬਹੁ ਡੋਲਤੇ। ਨਾਚ ਮਿੱਤਰੰ ਨਾਚ ਇਸਤੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕਰੋਤ ਖਾਦਯ ਖਾਦਯੰ ਸਾਜ ਸਾਜ ਸਮਜਿਆ।

ਕੇਣ ਤਰਣ ਮਹਾ ਨਾਨਕ ਮਹਾਸਾਗਰ ਪਹਿ ਦੁਤਰਹਿ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬੇਨਾਸਨ ਹੈ। ਭਗਤ ਵਛਲ ਅਨਾਥ ਨਾਥੇ, ਸਰਣ ਨਾਨਕ ਪੁਰਖ ਚੁੱਤ ਹੈ। ਜੇਨ ਕਲਾ ਧਾਰਿਓ ਆਕਾਸੰ, ਬੈ ਸੰਤਰੰ ਕਾਸ਼ਟ ਬੇਸ਼ਟੰ। ਜੇਨ ਕਲਾ ਸਾਸ ਸੂਰ ਨਖੇਤਰ, ਜੋਤਿਯੰ ਸਾਸੰ ਸਰੀਰ ਧਾਰਣੰ। ਜੇਨ ਕਲਾ ਮਾਤ ਗਰਭ ਪ੍ਰਤ ਪਾਲੰ, ਨਹਿ ਛੇ ਜੰਤ ਜਠਰ ਰੋਗਣ ਹੈ। ਤੇਨ ਕਲਾ ਅਸਥੰਭੰ ਸਰੋਵਰੰ, ਨਾਨਕ ਨਹਿ ਛੇ ਜੰਤ ਤਰੰਗ ਤੋਯਣ ਹੈ। ਗੁਸਾਈ ਗ੍ਰਿਸ਼ ਰੂਪੇਣ ਸਿਮਰਣੰ, ਸਰਬਤ੍ਰ ਜੀਵਨ ਹੈ। ਲਬਧਯੰ ਸਾਰ ਸੰਗੇੜ ਨਾਨਕ, ਸਵੱਛ ਮਾਰਗ ਹਰ ਭਗਤਣ ਹੈ। ਮਸਕੰ ਪਗਨੰਤ ਸੈਲੰ, ਕਰਦਮੰ ਤਰੰਤ ਪਪੀਲ ਕਹੈ। ਸਾਗਰੰ ਲੰਘੰਤ ਪਿੰਗੰ, ਤਮ ਪ੍ਰਗਾਸ ਅੰਧ ਕਹੈ। ਸਾਰ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰ ਹਰ ਹਰੇ। ਤਿਲਕਹੀਣੰ ਜਥਾ ਵਿਪਰਾ, ਅਮਰਹੀਣੰ ਜਥਾ ਰਾਜਨ ਹੈ। ਆਬਦਹੀਣੰ ਜਥਾ

ਊਚ ਮੂਚ ਪਰ ਗੋਬਿੰਦ ਹੈ। ਬਸੰਤ ਸਾਜ ਰਿਦਿਅੰਗ ਅਚੁੱਤ ਬੁਝੰਤ ਨਾਨਕ ਬਡਭਾਗੀ ਹੈ। ਉਦਿਆਨ ਬਸਨੰਗ ਸੰਸਾਰੰਗ ਸੰਬੰਧੀ ਸੁਆਨ ਸਿਆਲ ਖਰ ਹੈ। ਬਿਖਮ ਸਥਾਨ ਮਨ ਮੋਹ ਮਦਿਰੰਗ ਮਹਾ ਅਸਾਧ ਪੰਚ ਤਸਕਰ ਹੈ।

ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਵਰ ਹੈ। ਸਿਆਮਲੰ ਮਧੁਰ ਮਾਨੁਖਿਅੰ ਰਿਦਿਅੰ ਪੂਹ ਵੈਰਣ ਹੈ। ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾਸੁੰਦਰ।

ਨਾਨਕ ਸਾਰ ਸੰਗਮ ਨਾ ਸੰਸਿਆ ਹੈ। ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਾਨੁਖਯ ਦੇਹੰ ਮਲੀਣੰ ਮਜਾ ਰੁਧਿਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੋ ਪਰਜੰਤ ਆਕਾਸ਼ ਹੈ ਦੀਪ ਲੂਅਸ ਖੰਡਣ ਹੈ ਗਛੇੜ ਨੈਣ ਪਾਰੇੜ ਨਾਨਕ ਬਿਨਾ ਸਾਧੂ ਨਾ ਸਿੱਧੇ ਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲਨ ਥੋ ਪਣੰਤ ਨਾਨਕ।

ਬਾਣੀ ਪ੍ਰਹਾਰਣ ਹੈ, ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ, ਰਹੰਤਾ ਜਨ ਮਰਣੇਨ ਰਮਣ ਨਾਨਕ ਹਰ ਕੀਰਤਨ ਹੈ। ਪੱਤਰ ਪੁਰ ਜੈਨ ਚੜੀਆਂ ਨਹਿ ਜੜੀਆਂ ਪੇੜ ਸੰਪਤਾ, ਨਾਮ ਬਿਹੂਣ ਬਿਕ

ਨਾਨਕ ਗੋਬਿੰਦ ਰਮਣੰ ਸੰਸਾਧ ਸੰਗਮ ਹੈ, ਸੁਮੰਤਰ ਸਾਧ ਬਚਨਾ ਕੋਟ ਦੁਖ ਬਿਨਾਸਨ ਹੈ, ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨ ਹੈ, ਸੁੰਦਰ ਮੰਦਰ ਸੈਣ ਹੈ ਜੇਨ ਮਧਿ ਹਰ ਕੀਰਤਨ ਹੈ, ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦਿਆਂ ਬੜ ਭਾਗਣ ਹੈ, ਹਰ ਲਭਦੋ ਮਿੱਤਰ ਸੁਮਿੱਤੋ ਬਿਦਾਰਨ ਕਦੇ ਨਾ ਚਿੱਤੋ, ਜਾਖਾ ਜਾਕ ਅਸਲ ਤੋਲਾ ਮਿੱਤੋ, ਸੋਈ ਨਾਨਕ ਸਖਾ ਜੀ ਸੰਗ ਕਿੱਤੋ, ਅਬ ਜਸੰਗ ਮਿਟੰਤ।

ਸਾਰ ਸੰਗੇੜ ਨਾਨਕ ਹਰ ਪੂਰਬ ਲਿਖਣ ਹੈ। ਦਸਨ ਬਿਹੂਨ ਭਯੰਗੰ ਮੰਤਰੰ ਗਾਰੁੜ ਨਿਵਾਰੰ ਵਿਆਦ ਪਾੜਨ ਸੰਤੰ ਨਾਨਕ ਲਬਧ ਕਰਮਣ ਹੈ। ਜਾਥ ਕਥ ਰਮਣੰ

ਸਰਬ ਕੁਸਲਣ ਹੈ। ਗਾਥਾ ਗਵੰਤ ਨਾਨਕ ਭਵਿਅੰ ਪਰਾ ਪੂਰਬਣ ਹੈ। ਸੁਭ ਬਚਨ ਰਮਣੰ ਗਵਣੰ ਸਾਰ ਸੰਗੇਣ ਉਦਰਣ ਹੈ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਤਾਰੰ ਕੁਲਹਿ ਸਮੂਹ ਸਗਲ ਉਧਾਰੰ ਬਾੜ ਭਾਗੀ।

ਸਭੈ ਕਿਛ ਸਾਜਿਆ ਸੁਲਹਿ ਕੀਏ ਸਹੀ ਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤ ਬਾਜ ਸੀਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਵੜ ਭਾਗੜੇ ਤਿਸ ਬਣਿਆ ਬਸੀਗਾਰ ਸਾਈ ਸੁਹਾਗਣੇ।

ਆਸਾ ਇਤਿ ਆਸਕ ਆਸ ਪੁਰਾਈਐ ਸਤਿਗੁਰ ਪਹਿ ਦਿਆਲ ਤਾਂ ਪੂਰਾ ਪਾਈਐ। ਮੈਂ ਤਨ ਅਵਗਣ ਬਹੁਤ ਕਿ ਆਵਣ ਅਵਗਣ ਛਾਇਆ ਹਰ ਹਾਂ ਸਤਿਗੁਰ ਪਹਿ ਦਿਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ। ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹੱਥ ਪਦਮ ਆਗਰ ਸੁਖ ਬਸ ਨਾ ਸਖੀ ਮੋਰੈ ਕੰਠ ਰਤਨ ਪੇਖ ਦੁਖ ਬਸ ਨਸ ਨਾ ਬਸ ਸੰਗ ਗੋਪਾਲ ਸਗਲ ਸੁਖ ਰਸ ਹਾਰ।

ਮੁਖ ਕਉ ਜੋਹਤੇ, ਖੋਜਤ ਫਿਰੋ ਵਿਦੇਸ ਪੀਓ ਕਤ ਪਾਈਐ, ਹਰ ਹਾਂ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਿਦਾਤਾ ਹੈ ਤਾਂ ਤੂੰ ਸੋਹਿਆ, ਵਸਦੀ ਸਗਨਿਆ ਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ, ਚਾਤ੍ਰਿਕ ਚਿਤ ਸੁਚਿਤ ਸੋ ਸਾਜਨ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ, ਬਨ ਬਨ ਫਿਰ ਤੇ ਉਦਾਸ ਬੂੰਦ ਜਲ ਕਾਰਣੇ, ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਰਿਹਾਰਣੇ, ਮਿਤ ਕਚ ਤਿਅਨੂਪ ਮਰਮ ਨਾ ਜਾਨੀਐ, ਗਾਹਕ ਗੁਨੀਐ ਪਾਰ ਸੁਤਤ ਪਛਾਨੀਐ, ਚਿਤ ਹੈ ਚਿਤ ਸਮਾਇਤਾ।

ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾ ਨਿਖੁਟਈ ਖਾਵਹੁ ਪੁੰਚਹੁ ਸਭ ਗੁਰ ਮੁਖ ਛੁਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਰਾਧ ਕਰੇ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰਨਾਮ ਸਮਾਵਣ ਹਰਨਾਮ ਧਿਆਵਣਾ

ਰਾਵਣ ਹੁਤੇ ਸੋ ਰਾਂਕਨ ਹੈ ਜਿਨ ਸਿਰ ਦੀ ਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਵਿਦਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਪਾਨ ਨਵਖੰਡ ਬਸੁਦਾ।

ਵਿੱਚ ਕੀਚ ਨਿਮ੍ਰਿਤ ਕਨੀਚ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇਮ ਸਿਓ ਸੂਦਨਾ ਸਿਮਰਤ

ਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਕਬੀਰ ਮੇਰੀ ਜਾਤ ਕਹੁ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਹੁ ਜੇ ਜਪਿਓ ਸਿਰਜਨਹਾਰ। ਕਬੀਰ ਡਗਮਗ ਕਿਆ ਕਰੇ ਕਹਾ ਡੁਲਾ ਵਹਿ ਜੀਓ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਬੀਰ ਕੰਚਨ ਕੇ ਕੁੰਡਲ

ਕਬੀਰ ਪ੍ਰੀਤ ਇੱਕ ਸਿਓ ਕੀਏ ਆਨ ਦੁਬਿਧਾ ਜਾਏ ਭਾਵੈ ਲਾਂਬੇ ਕੇਸ ਕਾਰ ਭਾਵੈ ਕਰਰ ਮੁੜਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹੋ ਬਲਿਹਾਰੀ ਤਨ ਕਉ ਪੈਸ ਜੋ ਨਿਕ ਸਜਾਹੇ ਕਬੀਰ ਇਹ ਤਨ ਜਾਏਗਾ।

ਬਰਨ ਕੁੱਲ ਜਾਏ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਭਾਏ, ਮਨ ਤੋਂ ਮਹਿਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ। ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ

ਤੇ ਕਰ ਘਾਲਿਆ ਆਪ ਵੀ ਸਾਹਿ ਪੀ ਸਾਹਿ ਤੈ ਸਹਿਬਾ ਤਰਾ ਪੁੱਛੀਐ ਕਭੋ ਨ ਲਾਈ ਪਾਏ ਕਬੀਰ ਜਿਹ ਦਰ ਆਵਤ ਜਾਤਿਆ ਹੋ ਹਟਕੇ ਨਾਹੀ ਕੋਏ ਸੋ ਦਰ ਕੈਸੇ ਛੁੱਡੀਐ ਜੋ ਦਰ ਐਸਾ ਹੋਏ ਕਬੀਰ ਡੁੱਬਾ ਥਾ ਪੈ ਉਭਰਿਓ ਗੌਨ ਕੀ ਲਹਿਰ ਚ ਬਕ ਜਹ ਦੇਖਿਓ ਬੇੜ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹਾਉ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹਿ ਬਿਗੰਧ ਤਹਿ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜੇ ਨਾਹੀ ਰੋਵਨ।

ਵਤਨ ਦੀਆ ਅੰਚਲ ਲਾਏ। ਕਬੀਰ ਬੈਦ ਕਹਿ ਹਾਹੀ ਭਲਾ, ਦਾਰੂ ਮੇਰੇ ਵਸ ਇਹ ਤੋ ਬਸਤ ਗੋਪਾਲ ਕੇ ਜਬ ਪਹਾਵੇ ਲੇ ਖਸ। ਕਬੀਰ ਨੌਬਤ ਆਪਣੀ ਆਪਣੀ ਦਿਨ ਦਿਨ ਦੱਸ ਲੇ ਹੋ ਬਜਾ।

ਉਹ ਚੀਰੀਐ ਸਾਕਤ ਸੰਗ ਨਹੇਰ ਕਬੀਰ ਪਹਾਰ ਪਰਾਈ ਸਿਰ ਚਰਾਇ ਚੱਲਿਓ ਚਾਹੇ ਬਾਟ ਆਪਣੇ ਪਹਾਰ ਹੈ ਨਾ ਡਰੈ ਅਗੈ ਔਕਟ ਘਾਟ ਕਬੀਰ ਬਨ ਕੀ ਦਾਦੀ ਲਾਕਰੇ ਠਾਡੀ ਕਰੇ ਪੁਕਾਰ।

ਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹਾਉ ਜਾਓ ਕੀ ਭੂਸੀ ਖਾਓ ਹੋਨਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ

ਕਬੀਰ ਹਰਿ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ ਗਧੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤੁਰਾ ਯਤ ਕਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਡਣਾ ਗ੍ਰਹਿ ਠਾਰ ਨਾਹੇ ਕਬੀਰ

ਦਾ ਨਿਕਸਿਓ ਵਾਏ, ਜੋਤ ਬਿਨਾ ਜਗਦਿਸਕੇ ਜਗ ਤੋਂ ਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕਹਿ ਘਰ ਲੈ ਆਇਆ ਮਾਲ। ਕਬੀਰ ਸਾਧੂ ਕਉ ਮਿਲਨੇ ਜਾਈਐ।

ਕਬੀਰ ਨੈਣ ਨਿਹਾਰੋ ਤੁਜ ਕਹੋ, ਸਰਵਣ ਸੁਣਾਓ ਤੁਹ ਨਾ ਆਓ, ਬੈਨ ਉਚਰਾਓ ਤੁਹ ਨਾਮ ਜੀ, ਚੰਨ ਕਮਲ ਰਿਧ ਠਾਓ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚੰਨ ਕਮਲ ਕੀ ਮੌਜ ਮਹਿ ਰਹੋ ਅੰਤਿਅਰ ਆਦਿ। ਕਬੀਰ ਚੰਨ ਕਮਲ ਕੀ

ਬਰਖ ਭਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਣ ਹਵਾਲ ਕਬੀਰ ਚਕਈ ਜਿਉ ਨਿਸ ਬਿਛੁਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਛੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਧਾਹੜੇ ਦੇਸਹਿ ਉਗਵਤ ਸੂਰ ਕਬੀਰ ਸੁਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾ ਕਾ ਬਾਸਾ ਗੁਰਮਹਿ ਸੋ ਕਿਉ ਸੋਵੈ ਸੁਖ ਕਬੀਰ ਸੁਤਾ ਕਿਆ ਕਰੇ।

ਸੰਗ ਲਾਗ ਕਬੀਰ ਸੰਤ ਕੀ ਗੱਲ ਨਾ ਛੋਡੀ ਹੈ ਮਾਰਗ ਲਾਗਾ ਜਾਓ ਪੇਖ ਤੇ ਪੁਨੀਤ ਹੋਏ ਭੇਟ ਜਪੀਐ ਨਾਉ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਬਾਸਨ ਕਾਰੋ ਪਸਰੀਐ ਤਉ

ਸਿਰਜਨਹਾਰ ਕਬੀਰ ਫਲ ਲਾਗੇ ਫਲ ਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕਉ ਜਾ ਬੀਚ ਨ ਖਾਹੀ ਕਾਂਬ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵਾਂਗ ਧਾਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ੁਰ ਕੀਆ ਪੂਜੈ ਸਭ ਸੰਸਾਰ ਏਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ ਕਬੀਰ ਕਾਗਦ ਕੀ ਓਬਰੇ ਮਸਕ ਕਰਮ ਕ ਪਾਟ ਪਾਹਨ ਥੋਰੀ ਪਿਰਥਮੀ ਪੰਡਿਤ ਪਾਲੀ ਬਾਟ ਕਬੀਲ ਕਾਲ ਕਰੰਤ ਅਵਹਕਾਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨ ਹੋਏਗਾ ਜੋ ਸਿਰ ਪਰ ਆਵੈ ਕਾਲ ਕਬੀਰ ਐਸਾ ਜੰਤ ਇਕ ਦੇਖਿਆ ਜੈਸੀ ਤੋਈ ਲਾਖ ਦਿਸੈ ਚੰਚਲ ਬਹੁ ਗੁਨਾ ਮਤ ਹੀ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨ ਕਰੈ ਤਿਸ ਕਾਰ ਜਿਨਿਹ ਜਮੂਆ ਜਿਰ ਸਿਰਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨੇ ਵਾਸ ਕਬੀਰ ਗਹਿ ਗਚ ਭਰਿਓ ਕੁਟੰਬ ਕੈ ਕਾਂਠੈ ਰਹੇ ਗਯੋ ਰਾਮ ਆਏ ਪਰੇ ਧਰਮ ਰਾਏ ਕੇ ਬੀਚਹਿ ਧੂਮਾ ਧਾਮ ਕਬੀਰ ਸਾਕਤ

ਪਾਏ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾ ਕਬੀਰ ਮਟਕੀਆ ਖੋਜਤ ਮੁਨ ਜਨ ਬਾਟ ਕਬੀਰ ਜੈਸੀ ਉਪਜੀ।

ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ ਲਾਗ ਥਈ ਪੁਆਇ ਮਿਲ ਗਿਆ ਪਰਿਆ ਕਲੇਜੇ ਛੇਕਾ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ। ਕਬੀਰ ਹੈ ਗੇ ਸਭ ਬਾਹਨ ਸਗਨ ਘਾਨ, ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰ। ਕਬੀਰ ਨ੍ਰਿਪ

ਨਾਨਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸੈ ਸਰੀਰ ਇਹ ਦੁਏ ਅੱਖਰ ਨਾ ਖਿਸਹਿ ਜੋ ਸੋ ਕਹਿ ਰਹੋ ਕਬੀਰ ਕਬੀਰ ਕੋਠੀ ਕਾਠ ਕੇ ਦਹਿ ਦਿਸ ਲਗੀ ਆਗ ਪੰਡਿਤ ਪੰਡਿਤ ਜਲ ਮੂਏ ਮਰ ਮੂਰਖ ਉਭਰੇ ਪਹਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਇ ਬਾਵਨ ਅੱਖਰ ਸੋਧ ਕਹਿ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤੇ ਜੋ ਕੋਟੇ ਕਮਲ ਹੋਇਆ ਸੰਤ ਮਲਿਆ ਗਰ ਭੁਜੰਗ ਵਿਢਿਓ ਤਾਂ ਸੀਤਲਤਾ ਤਾਂ ਨਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨ ਨਾਹੀ ਖੋਏ ਕਹਿ ਜਾਨ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਭਰਿਆ ਦਿਸਾ ਗਈ ਸਭ

ਜਗਤ ਲਿਓ ਸਾਸ ਝੂਠ ਸੁਹਾਰੇ ਸ਼ਬਦ ਕੇ ਤਾਸ ਗੁਰੂ ਮੈਂ ਦਾਸ ਕਬੀਰ ਮੁਲਾ ਅਮਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਵਾਂਗ ਦੇਹੇ ਦਿਲ ਹੀ ਪੀਤਰ ਜੋਏ।

ਵਾਹਿਗੁਰੂ ਜੀ, ਵਾਹਿਗੁਰੂ।

ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ।